0: ਤੇ ਜਲਦੀ ਕੰਮ ਕਰਦੇ ਰਹੇ। ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨ ਵੀ ਕਰਦੇ ਨੇ।
1: ਚਲੇ ਉਨਕਾ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ।
0: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸ ਫੋਰਟ, ਨੋਟਿੰਗਮ।
1: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਿਏ। ਨੰਬਰ ਕਿਆ ਹੈ?
0: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0156713677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
2: AMH Solicitors, Immigration Lawyers at Sovereign House, 184 Nottingham Road, New Baseford, Nottingham, NG7 7BA. Large free car park available, or call them on 0115 671 3677.

0: Get ready to move.
1: It's all about the beats. Wow,
2: FM. Only Tune Super Hit Channel.
3: Fizz on 97.1 FM.
4: ਮੁੰਡਾ ਸਾਧੂਆਂ ਦਾ

ਇਹ ਸਿਰਫ ਇੱਕ ਪ੍ਰੋਗਰਾਮ ਨਹੀਂ ਬਲਕਿ ਆਪਣੀ ਬੈਠਕ ਹੈ। ਇਹ ਤੁਸੀਂ ਆਪ ਕਿ ਇਸਨੇ ਵਿੱਚ ਹਰ ਬੰਦਾ ਅੱਛੀ ਤਾਂ ਜਿਹੜਾ ਵੀ ਇਸ ਜ਼ਬਾਨ ਨਾਲ ਜੁੜਿਆ ਵਾ ਉਹ ਅੱਛੀ ਤਾਂ ਖੁੱਲ੍ਹੀ ਅੱਜ ਨਹੀਂ ਜਿਹੜੀ ਸਾਡੀ ਬੈਠਕ ਹੈ ਨਾ ਇਹ ਬਹੁਤ

ਤੇ ਜੀ ਅਸਾਂ ਗੱਲ ਕਰਨੇ ਪਏ ਸਾਂ ਦੇਸ ਨਹੀਂ ਤੇ ਪਰਦੇਸ ਨਹੀਂ ਤੇ ਇੱਕ ਪਾਸੇ ਦੇਸ ਨਹੀਂ ਹੈ ਇਹ ਯਾਦਾਂ ਤੇ ਦੂਜੇ ਪਾਸੇ ਪਰਦੇਸ ਜਿੱਥੇ ਸਾਰੇ ਖਾਬ ਹੈ ਤੇ ਜਿੱਥੇ ਸਾਰੀ ਮਿਹਨਤ ਹੈ ਜਿੱਥੇ ਕਾਮਯਾਬੀ ਨਹੀਂ ਆ ਰਾਹਾਂ ਪਰ ਇਹਨਾਂ ਸਾਰੀਆਂ ਗੱਲਾਂ ਨਾਲ ਨਾਲ ਦਿਲਾਂ ਦੇ ਅੰਦਰ ਇੱਕ ਖਾਲੀ ਭਨ ਵੀ ਆਉਣਾ ਅੱਜ ਅਸਾਂ ਇਹ ਵੀ ਗੱਲ ਕਰ ਸਾਂ ਕਿ ਆਖਰ ਪਰਦੇਸ ਬੰਦੇ ਕੀ ਕਹਿ ਦੇਣਾ ਤੇ ਬੰਦੇ ਕੋਲੋਂ ਕਹਿ ਕੇ ਨਹੀਂ ਖੜਨਾ ਤੁਸਾਂ ਸਾਡੇ ਨਾਲ ਰਵੇ ਸ਼ਾਮੀ 5 ਵਜੇ ਤੱਕ ਤੇ ਨਾਲ ਹੀ ਆਪਣੀ ਪੇਸ਼ੀ ਨੀ ਚਾਹ ਪੀਏ ਪੇਸ਼ੀ ਨੀ ਚਾਹ ਯਾਦ ਹੈ ਤੁਸਾਂ ਕੀ ਜਾਂ ਭੁੱਲੀ ਗਏ ਹੋ ਚਲੋ ਨਾਲ ਹੁਣ ਕਾਫੀ ਸ਼ਫੀ ਵੀ ਹੋਈ ਸਕਣੀ ਨਾ ਹੁਣ ਚਾਹ ਤੂੰ ਅਸਾਂ ਥੋੜ੍ਹੇ ਜਿਹੇ ਐਡਵਾਂਸ ਹੋਈ ਗਏ ਹਾਂ ਕਾਫੀ ਬਰਾ ਗਏ ਹਾਂ ਤੇ ਪੇਸ਼ੀ ਨੇ ਕਾਫੀ ਬਣਾਈ ਕਿਨੋ ਜਾਂ ਚਾਹ ਬਣਾਈ ਕਿਨੋ ਗੱਲ ਤਾਂ ਇੱਕ ਹੀ ਹੈ ਤੇ ਨਾਲ ਵਿੱਚ ਰਸ ਡਬੋਈ ਤੇ ਵੀ ਖਾਈ ਕਿਨੇ ਥੋੜ੍ਹੀ ਜਿਹੀ ਪੁਰਾਣੀਆਂ ਯਾਦਾਂ ਤਾਜ਼ਾ ਹੋਈ ਜਾ ਸਣ ਤਾਂ ਇਹਨਾਂ ਰਸਾਂ ਨੇ ਚੱਕਰਿਆ ਵਿੱਚ ਕੁਰਾ ਸਾਡਾ ਪ੍ਰੋਗਰਾਮ ਨਾ ਬੰਦ ਕਰੀ ਛੁੜੇ ਸਾਡੀਆਂ ਗੱਲਾਂ ਵੀ ਨਾਲ ਸੁਣੋ ਮਿੱਠੀਆਂ ਮਿੱਠੀਆਂ ਪਠਵਾਰੀ ਜ਼ਬਾਨ ਅਸਾਂ ਤਾਂ ਹੀ ਰੱਖੀ ਵੀ ਤਾਂ ਕਿ ਤੁਸਾਂ ਕੀ ਯਾਦ ਅੱਛਾ ਆਪਣੇ ਉਸ ਬਚਪਨ ਨੀ ਆਪਣੇ ਉਸ ਗ੍ਰਾਂ ਨੀ ਆਪਣੇ ਉਹਨਾਂ ਯਾਦਾਂ ਨੀ ਜਿਹੜੀਆਂ ਤੁਸਾਂ ਬਹੁਤ ਸਾਰੀਆਂ ਪਿੱਛੇ ਛੋੜੀ ਆਏ ਹੋ

ਅੱਛਾ ਜੀ, ਤੇ ਨਾਲ ਨਾਲ ਗੱਲ ਤੁਸੀਂ ਗੱਡੀ ਚਲਾਉਣੇ ਪਿਓ ਤੇ ਫਿਰ ਮਾੜਾ ਭਰਾ ਅੱਗੇ ਕਿ ਤੇ ਅੱਗੇ ਤੱਕੀ ਤੇ ਥੋੜਾ ਗੱਡੀ ਤਰ ਵੀ ਧਿਆਨ ਕਰਿਆ ਏ ਤੇ ਖੈਰ ਨਾਲ ਆਓ ਤੇ ਖੈਰ ਨਾਲ ਜਾਓ। ਤੇ ਨਾਲ ਆਪਣੀ ਬੈਠਕ ਪਟਵਾਰੀ ਬੈਠਕ ਕੀ ਨਾਲ ਇੰਜੋਏ ਵੀ ਕਰੋ। ਕਿਉਂਕਿ ਇੱਥੇ ਤੁਸੀਂ ਗੱਲ ਹੋ ਸੀ, ਤੁਸਾਂ ਨੇ ਜਜ਼ਬਾਤ ਨਹੀਂ ਤਰਜਮਾਨੀ ਅਸਾਂ ਕਰਸਾਂ, ਤਾਂ ਜਿਹੜੀਆਂ ਗੱਲਾਂ ਤੁਸਾਂ ਆਖਸੋ ਤੁਸਾਂ ਨਾਲ ਅਸਾਂ ਦੁੱਖ ਸੁੱਖ ਫੋਲਸਾਂ, ਤੁਸਾਂ ਸਾਡੇ ਦੁੱਖ ਸੁੱਖ ਫੋਲਸੋ। ਤਾਂ ਤੁਸਾਂ ਜੇ ਸਾਡੇ ਪ੍ਰੋਗਰਾਮ ਨਾਲ ਮਤਲਬ ਹੈ ਆਪਣੇ ਪ੍ਰੋਗਰਾਮ ਨਾਲ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸਾਂ ਕਾਲ ਵੀ ਕਰੀ ਸਕਦੇ ਹੋ। ਤਾਂ ਸਾਡਾ ਫੋਨ ਨੰਬਰ ਆ 01157100971। ਤਾਂ ਇਸ ਨੰਬਰ ਉੱਪਰ ਤੁਸੀਂ ਵਟਸਐਪ ਉੱਪਰ ਮੈਸੇਜ ਵੀ ਕਰੀ ਸਕਦੇ ਹੋ ਅਤੇ ਵਟਸਐਪ ਉੱਪਰ ਵੀ ਤੁਸੀਂ ਕਾਲ ਕਰੀ ਸਕਦੇ ਹੋ। ਤਾਂ ਤੁਸਾਂ ਭਰਾ ਬਾਸਤ ਅਲੀ ਰਾਜਾ, ਤੁਸਾਂ ਦੀ ਆਵਾਜ਼ ਬਣ ਸੀ, ਦਿਲ ਦੀ ਆਵਾਜ਼ ਬਣ ਸੀ ਅਤੇ ਰੇਡੀਓ ਫਜ਼ਾ 97.1 ਅਤੇ ਨਾਲ ਡੈਬ, ਅਤੇ ਤੁਸਾਂ ਨੇ ਦਿਲ ਦੀ ਆਵਾਜ਼ ਪਹੁੰਚਾ ਸੀ ਸਾਰੀ ਦੁਨੀਆ ਤੱਕ। ਅਤੇ ਨਟਿੰਗਮ ਸ਼ਾਇਰੀ 'ਚ ਅਗਰ ਤੁਸੀਂ ਰਹਿਣੇ ਹੋ ਤਾਂ ਤੁਸਾਂ 97.1 ਟਿਊਨ ਕਰ ਸੋ, ਤਾਂ ਤੁਸਾਂ ਕੀ ਇਹ ਆਵਾਜ਼ ਅਸਨੀ ਰਹਿ ਸੀ। ਅਤੇ ਜੇ ਤੁਸਾਂ ਕੁਰੇ ਬਾਹਰ ਚਲੇ ਜਾਣੇ ਹੋ, ਨਟਿੰਗਮ ਤੋਂ ਬਾਹਰ ਜਾਣੇ ਹੋ, ਤਾਂ ਤੁਸਾਂ ਆਉਣੇ ਹੋ ਅੱਗੇ ਪਟਵਾਰੀ ਬੈਠਕ ਕੀ ਅੱਜ ਅਸਾਂ ਫਿਰ ਸੁਣਨਾ ਚਾਹੁੰਦੇ ਹਾਂ। ਅਤੇ ਉਸਨੇ ਅਸਾਂ ਫਿਰ ਤੁਸਾਂ ਰੇਡੀਓ ਫਜ਼ਾ ਦੀ ਜਿਹੜੀ ਵੈਬਸਾਈਟ ਹੈ ਉੱਥੇ ਗੱਚੀ ਤਾਂ ਤੁਸਾਂ ਸਾਡਾ ਇਹ ਪ੍ਰੋਗਰਾਮ ਸੁਣੀ ਸਕਦੇ ਹੋ, radiofaza.com.uk। ਹੁਣ ਸੰਗੀਓ ਗੱਲਾਂ ਦੇ ਨਾਲ ਨਾਲ ਹੋਣੀਆਂ ਰਹਿਸਣ, ਤਾਂ ਇੱਕ ਸੋਹਣਾ ਜਿਹਾ ਗੀਤ ਤੁਸਾਂ ਕੀ ਸੁਣਾਉਣੇ ਆ, ਉਸ ਤੋਂ ਬਾਅਦ ਫਿਰ ਤੁਸਾਂ ਨੇ ਦਿਲਾਂ ਨਾਲ ਹਾਲ ਵੀ ਪੁੱਛਾਂ ਅਤੇ ਕੁਝ ਆਪਣੀਆਂ ਗੱਲਾਂ ਵੀ ਬਾਸਾਂ ਤੁਸਾਂ ਨਾਲ। ਤਾਂ ਗੀਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਆਖਸਾਂ ਕਿ ਜੇ ਤੁਸਾਂ ਕੋਈ ਆਪਣੀ ਮਰਜ਼ੀ ਨਾਲ ਗੀਤ ਵੀ ਸੁਣਨਾ ਚਾਹੁੰਦੇ ਹੋ ਤਾਂ ਤੁਸਾਂ ਸਾਡੇ ਕੀ ਮੈਸੇਜ ਵੀ ਕਰੀ ਸਕਦੇ ਹੋ। ਤਾਂ ਇਸ ਨੇ ਜੇ ਕੋਈ ਸ਼ਰਮਾਇਆ ਨਾ ਹੈ, ਇਹ ਤੁਸਾਂ ਨਾਲ ਆਪਣਾ ਪ੍ਰੋਗਰਾਮ ਆ, ਤਾਂ ਤੁਸਾਂ ਇਸ ਨੇ ਵਿੱਚ ਮੈਸੇਜ ਕਰੀ ਤਾਂ ਵਿੱਚ ਨਾਲ ਤੁਸਾਂ ਸ਼ਾਮਿਲ ਵੀ ਹੋਈ ਸਕਦੇ ਹੋ।

ਤੇ ਕਈ ਸ਼ਰਾਰਤੀ ਬੱਚੇ ਵੀ ਆਉਣੇ ਸੀ ਨਾ, ਗੁਆਂਢੀਆਂ ਦੀਆਂ ਬੇਲਾਂ ਮਾਰੀ ਤੇ ਨੱਸੀ ਜਾਣੇ ਆਉਣੇ ਸੇ। ਵੈਸੇ ਤੁਸੀਂ ਪਰਦੇਸ ਹੀ ਚਾਹੇ ਹੋ ਤੇ ਤੁਸਾਂ ਕੀ ਕਿਹੜੀ ਐਸੀ ਚੀਜ਼ ਹੈ ਜਿਹੜੀ ਹਾਲੇ ਜੀ ਯਾਦ ਦੱਸਣੀ ਪਈ ਆਪਣੇ ਦੇਸ਼ ਨੇ

ਵੈਸੇ ਜਿਹੜੀ ਪਰਦੇਸ ਨਹੀਂ ਪਹਿਲੀ ਰਾਤ ਹੋਣੀ ਜਾਂ ਪਹਿਲੀ ਦਿਹਾੜ ਹੋਣੀ ਉਹ ਵੀ ਬੰਦੇ ਵਾਸਤੇ ਬੜੀ ਯਾਦਗਾਰ ਹੋਣੀ ਅਤੇ ਸ਼ਾਇਦ ਤਕਲੀਫ ਦੇ ਵੀ ਹੋਣੀ। ਦੂਰੋਂ ਜਿਲ੍ਹਾ ਤੱਕਣਾ ਬੰਦਾ ਤਾਂ ਬੜਾ ਹੀ ਬੰਦੇ ਕਿ ਸੌਖਾ ਲੱਗਣਾ ਇਹ ਕੰਮ, ਬੰਦਾ ਇਹ ਸਮਝਣਾ ਵੀ ਮੈਂ ਇੱਕ ਜਹਾਜ਼ ਨਾ ਟਿਕਟ ਕਰਾਇਆ, ਵੀਜ਼ਾ ਕਿੱਦਾਂ ਅਤੇ ਪਰਦੇਸ ਲੈਂਡ ਕਰੀਏ। ਲੇਕਿਨ ਜਿਲ੍ਹਾ ਬੰਦਾ ਇੱਥੇ ਪਹੁੰਚਣਾ ਨਾ ਤਾਂ ਫਿਰ ਬੰਦੇ ਕੀ ਪਤਾ ਲੱਗਣਾ ਕਿ ਖਾਲੀ ਪਰਦੇਸ ਜਹਾਜ਼ ਨੇ ਸਫ਼ਰ ਨਾ ਨਾ ਨਹੀਂ,

ਹਾਂ ਜੀ, ਤਾਂ ਤੁਸੀਂ ਸੁਣਨੇ ਪਏ ਸੋ ਪਿੱਛੇ ਮੁੜੋ ਡੋਲਾ ਤੇਰੀ ਲੋੜ ਪੈ ਗਈ। ਅਤੇ ਇਸ ਖੂਬਸੂਰਤ ਜਿਹੇ ਗੀਤ ਨਾਲ ਅਸਾਂ ਆਪਣੀ ਜਿਹੜੀ ਗੁਫ਼ਤਗੂ ਹੈ ਉਸ ਕੀ ਅੱਗੇ ਵਧਾਉਣੇ ਹਾਂ। ਇੱਕ ਵਾਰੀ ਫਿਰ ਅਸਾਂ ਗੱਲ ਕਰਨੇ ਪਏ ਸਾਂ ਪਰਦੇਸ ਨੀ ਪਹਿਲੀ ਰਾਤ ਜਿਹੜੀ ਹੋਣੀ ਨਾ, ਉਹ ਬੰਦੇ ਵਾਸਤੇ ਬੜੀ ਔਖੀ ਅਤੇ ਬੜੀ ਯਾਦਗਾਰ ਹੋਣੀ। ਅਤੇ ਬੰਦੇ ਕੀ ਲੱਗਣਾ ਬੜਾ ਆਸਾਨ ਹੈ ਪਰ ਇਹ ਕੰਮ ਬੜਾ ਔਖਾ ਹੈ। ਅਤੇ ਇਹ ਉਸ ਕੋਲੋਂ ਪੁੱਛੋ ਜਿਹੜਾ ਪਰਦੇਸ ਵਿੱਚ ਅਸਣਾ ਨਾ ਇੱਕ ਵਾਰੀ, ਉਸ ਕੀ ਪਤਾ ਹੋਣਾ ਵੀ ਮੈਂ ਇੱਥੇ ਕਿਆ ਕਰਨਾ ਪਿਆ। ਜਿਸਲਾ ਬੰਦਾ ਪਹਿਲੀ ਵਾਰੀ ਇੱਥੇ ਅਸਣਾ, ਨਵਾਂ ਸ਼ਹਿਰ ਆਉਣਾ, ਨਵੇਂ ਲੋਕ ਆਉਣੇ, ਨਵਾਂ ਕੰਮ ਆਉਣਾ, ਇੱਕ ਨਵਾਂ ਲਹਿਜਾ ਆਉਣਾ, ਅਤੇ ਜ਼ਬਾਨ ਵੀ ਦੂਈ ਹੋਣੀ, ਅਤੇ ਨਵੇਂ ਨਵੇਂ ਮਾਮਲਾਤ ਆਉਣੇ, ਨਵਾਂ ਮਾਹੌਲ ਆਉਣਾ। ਅਤੇ ਜਿਸਲੇ ਬੰਦਾ ਇੱਥੇ ਪਹੁੰਚਣਾ ਤਾਂ ਪਹਿਲਾਂ ਦੱਸਣਾ ਆਪਣੇ ਘਰ ਵਾਲਿਆਂ ਕਿ ਆਉਣਾ ਕਿ ਮੈਂ ਖੈਰ ਖਰੀਅਤ ਨਾਲ ਪਹੁੰਚੀ ਗਿਆ ਵਾਂ, ਤਾਂ ਮੈਂ ਬਿਲਕੁਲ ਠੀਕ ਹਾਂ, ਮਿਕੀ ਕੋਈ ਤਕਲੀਫ ਪਰੇਸ਼ਾਨੀ ਕੋ ਨਹੀਂ, ਅਤੇ ਇੱਥੇ ਰਿਹਾਇਸ਼ ਵੀ ਮਿਕੀ ਚੰਗੀ ਲੱਭੀਗੀ, ਅਤੇ ਨਾਲ ਜਿਹੜੇ ਰਹਿਣ ਵਾਲੇ ਲੋਕ ਏ ਉਹ ਵੀ ਲਗਾਉਣਾ ਮਿਕੀ ਚੰਗੇ ਲੱਭੀਗੇ। ਅਤੇ ਫਿਰ ਜਿਸਲੇ ਕਾਲ ਖਤਮ ਹੋਣੀ ਨਾ ਘਰ ਨਹੀਂ, ਅਤੇ ਰਾਤੀ ਫਿਰ ਕਮਰੇ 'ਚ ਬੰਦਾ ਜਿਸਲੇ ਇਕੱਲਾ ਹੋਣਾ, ਅਤੇ ਉਸਲੇ ਫਿਰ ਬੰਦੇ ਕੀ ਇੱਕ ਦਫ਼ਾ ਯਾਦ ਦੱਸਣੀ। ਜਿਸਲੇ ਕਮਰੇ ਵਿੱਚ ਖਾਮੋਸ਼ੀ ਹੋ ਜਾਣੀ, ਤਾਂ ਫਿਰ ਬੰਦੇ ਕੀ ਯਾਦ ਦੱਸਣੀ, ਭੈਣਾਂ ਭਰਾਵਾਂ ਦੀਆਂ ਉਹ ਗੱਲਾਂ, ਮਾਓ ਪਿਓ ਦੀਆਂ ਉਹ ਨਸੀਹਤਾਂ, ਮਾਓ ਪਿਓ ਦੀਆਂ ਉਹ ਆਵਾਜ਼ਾਂ, ਉਹ ਗੱਲਾਂ ਦੇ ਲੈਣੀਆਂ ਜਿਹੜੀਆਂ ਬੰਦਾ ਕਿਸੇ ਨਾਲ ਨਹੀਂ ਪਾਈ ਸਕਣਾ। ਕਿਉਂਕਿ ਪਹਿਲੀ ਰਾਤ ਜਿਹੜੇ ਬੰਦਾ ਘਰੋਂ ਬਾਹਰ ਗੁਜ਼ਾਰਨਾ ਨਾ, ਤਾਂ ਉਹ ਉਸਨੇ ਵਾਸਤੇ ਸੌਖੀ ਨਹੀਂ ਆਉਣੀ। ਤੁਸਾਂ ਇਸ ਹਵਾਲੇ ਨਾਲ ਕਿਹਾ ਹੋਣੇ ਹੋ, ਤੁਸਾਂ ਦਾ ਕਿਆ ਖਿਆਲ ਆ? ਵੈਸੇ ਹੁਣ ਜੀਆਂ ਪਰਦੇਸ ਨੇ ਬਾਰੇ ਵਿੱਚ ਬਹੁਤ ਸਾਰੀਆਂ ਅਸਾਂ ਗੱਲਾਂ ਕੀਤੀਆਂ, ਪਰਦੇਸ ਸਾਡੇ ਕੋਲ ਬਹੁਤ ਕੁਝ ਚਾਹੀ ਕਿੰਨਾ, ਲੇਕਿਨ ਆਖਿਰ ਪਰਦੇਸ ਕੁਝ ਦੇਣਾ ਵੀ ਤਿਆਰ ਨਾ ਬੰਦੇ ਕੀ। ਪਰਦੇਸ ਖਾਲੀ ਇਹ ਕਿਸੇ ਦੁੱਖ ਹੈ ਨਾ ਨਾਂ ਨਹੀਂ, ਠੀਕ ਹੈ, ਪਰਦੇਸ ਮਿਹਨਤ ਨਾ ਨਾਮ ਹੈ। ਜਿਹਨਾਂ ਲੋਕਾਂ ਮਿਹਨਤ ਕੀਤੀ ਉਹਨਾਂ ਆਪਣਾ ਆਪ ਬਣਾਇਆ, ਉਹਨਾਂ ਖਾਲੀ ਆਪਣਾ ਹੀ ਨਹੀਂ ਬਣਾਇਆ ਬਲਕਿ ਆਪਣੇ ਨਾਲ ਜੁੜੇ ਲੋਕਾਂ ਕੀ ਵੀ ਉਹਨਾਂ ਬਹੁਤ ਕੁਝ ਦਿੱਤਾ। ਭੈਣਾਂ ਭਰਾ ਨੇ ਔਖੇ ਟਾਈਮ ਦੇ ਸਾਥੀ ਬਣੇ, ਔਖੇ ਵੇਲੇ ਇੱਕ ਦੂਜੇ ਨੇ ਕੰਮ ਆਏ। ਤਾਂ ਇੱਥੇ ਅਸੀਂ ਤਾਂ ਲੋਕਾਂ ਫੈਕਟਰੀਆਂ 'ਚ ਵੀ ਕੰਮ ਕੀਤਾ, ਟਰੱਕ ਵੀ ਚਲਾਏ, ਤਾਂ ਕੋਈ ਟੇਕ ਵੇ ਪਰ ਕੰਮ ਕਰਨਾ ਪਿਆ, ਤਾਂ ਕੁਝ ਬੰਦੇ ਟੈਕਸੀ ਕਰਨੇ ਪਏ। ਬਾਰਾਂ ਬਾਰਾਂ ਚੌਦਾਂ ਚੌਦਾਂ ਘੰਟੇ ਜਿਸਲੇ ਬੰਦਾ ਕੰਮ ਕਰੀ ਤਾਂ ਅਸਣਾ ਵਾਪਸ, ਤਾਂ ਫਿਰ ਥਕੇੜਾ ਤਾਂ ਉਸਕੇ ਕਾਫੀ ਆਉਣਾ। ਜਿਹੜਾ ਬੰਦਾ ਪਰਦੇਸ ਵਿੱਚ ਅਸਣਾ ਨਾ, ਉਹ ਆਪਣਾ ਸਕੂਨ ਜਿਹੜਾ ਨਾ, ਆਪਣਾ ਸਕੂਨ ਆਪਣਾ ਚੈਨ ਬਰਬਾਦ ਕਰੀ ਤਾਂ ਆਪਣੇ ਜਿਹੜੇ ਪਿਛਲੇ ਹੋਣੇ ਨਾ, ਉਹਨਾਂ ਵੀ ਸੌਖਾ ਕਰਨੇ ਨੇ ਕੋਸ਼ਾਂ ਵਿੱਚ ਲਗਾ ਰਹਿਣਾ। ਅਸਲ ਹੀ ਜਿਹੜੇ ਪਰਦੇਸੀ ਹੋਣੇ ਨਾ, ਇਹ ਖਾਮੋਸ਼ ਹੀਰੋ ਹੋਣੇ, ਉਹ ਹੀਰੋ ਹੋਣੇ ਜਿਨ੍ਹਾਂ ਨੇ ਕੋਈ ਤਸ਼ੀਰ ਨਹੀਂ ਆਉਣੀ, ਜਿਨ੍ਹਾਂ ਨੇ ਕੋਈ ਗੱਲ ਨਹੀਂ ਆਉਣੀ। ਤਾਂ ਸੋਸ਼ਲ ਮੀਡੀਆ ਪਰ ਉਹਨਾਂ ਨੇ ਕੋਈ ਇਤਨੀ ਖਾਸ ਉਹ ਤਾਂ ਸੋਸ਼ਲ ਮੀਡੀਆ ਪਰ ਉਹਨਾਂ ਕਦੇ ਇਹ ਗੱਲਾਂ ਨਹੀਂ ਸ਼ੇਅਰ ਕੀਤੀਆਂ ਕਿ ਉਹਨਾਂ ਕੀ ਇੱਥੇ ਰੋਜ਼ੀ ਕਮਾਉਣੇ ਵਾਸਤੇ ਕਿਆ ਕਿਆ ਮਾਮਲਾਤ ਕਰਨੇ ਪੈਣੇ, ਕਿਤਨਾ ਔਖਾ ਹੋਣਾ ਪੈਣਾ, ਅਤੇ ਕਿਤਨੀਆਂ ਤਕਲੀਫਾਂ ਚੱਲਣੀਆਂ ਪੈਣੀਆਂ, ਕਿਤਨੀਆਂ ਲੰਮੀਆਂ ਸ਼ਿਫਟਾਂ ਕਰਨੀਆਂ ਪੈਣੀਆਂ। ਲੇਕਿਨ ਉਹ ਆਖਣੇ ਨਾ, ਕੁਝ ਪਾਉਣੇ ਵਾਸਤੇ ਕੁਝ ਖੋਣਾ ਵੀ ਤਾਂ ਪੈਣਾ ਨਾ, ਤਾਂ ਇੱਕ ਬੰਦੇ ਕੀ ਕੁਰਬਾਨੀ ਤਾਂ ਦੇਣੀ ਪੈਣੀ ਨਾ। ਅੱਲਾ ਨੇ ਜ਼ਾਤ ਸਾਰਿਆਂ ਪਰਦੇਸੀ ਭਰਾਵਾਂ ਕੀ ਸਲਾਮਤ ਰੱਖਿਆ, ਤਾਂ ਉਹਨਾਂ ਕੀ ਉਹਨਾਂ ਨੇ ਮਕਸਦ ਵਿੱਚ, ਨੇਕ ਮਕਸਦ ਵਿੱਚ ਕਾਮਯਾਬ ਕਰਿਆ। ਇਹ ਕੋਈ ਨਿੱਕੀ ਗੱਲ ਨਹੀਂ, ਬੰਦਾ ਆਪਣਾ ਘਰ ਬਾਰ, ਭੈਣ ਭਰਾ,
सब कुछ छोड़ी ते संगी यार छोड़ी ते बचपन या वो गलियां हर चीज अपना इलाका अपने लोग छोड़ी ते तो बंदा परदेस ही जा जाए। परदेस ही जिसलै बंदा हसना तो जहरी गल है फिर जड़े रिश्ते नाते होने बंदे की वो याद ते हसने ना वो गल्लां बंदे की याद हसनियां ने एक बारी एक रिश्ता जिसनी भाऊ याद हसनी ना वो रिश्ता वै मां ना रिश्ता एक ऐसा रिश्ता वै जड़ा दुनिया ने हर मुल्क तू बड़ा वै इस तू बड़ा कोई मुल्क नहीं इस तू बड़ी कोई जा नहीं ते मां जे सच्चे जज्बे जड़े ना वो भी कुरे उधर नहीं लभने वो सिर्फ मां नी बे नी झोली च ही होने। वो एक शायर आना सी ना बे नी झोली ना लभी ते राती सारी ठरना रहसा बहरहाल मां ने अजीम रिश्ते की असा अपने लफ्जां च शायद बयान ना करी सकने क्योंकि मां जड़ी है वह मां ही होनी। वो एक शेर और सौ की सुनाना इस सारे नाल ही के सत समंदर पार उस पुत्रै बस एक ठोडा खादा सी ठोडा समझने हो ना ए जड़ा कुबट्टा गीटा अगे आ रवे तो बंदा थोड़ा जा लड़खड़ा ही जाना। सत समंदर पार उस पुत्रै बस एक ठोडा खादा सी बेड़े विच चीजां डुली गईयां वे नी झोली चों ये इतना डाढ़ा कनैक्शन होना ना कि बंदा भावें सत समंदर पार ही होवे लेकिन बेरंगी सारियां खबरां कोई पहुंची जानियां जिस तरह आने ना दिलै की दिलै नाल राह होनी तो जे बेरां नाल तुसां ना कनैक्शन मजबूत हो सी ना तो फिर तुसां दियां परेशानियां जड़ियां ना इंशाल्लाह नहीं होनी है क्योंकि एक दुआवां दा सिलसिला भी नाल होना। वैसे परदेस ना बहु घट बंदे होने जिल्लै उत्थों की फोन करने ना तो उत्थों कोलों पुछन भाई तुसां खाना शाना भी खादा या कोई नहीं लेकिन एक रिश्ता होना मां ना जदों मां ना फोन हसना ना कुसै पुत्रै गी ते मां अपने पुत्रै गी है जानी पुत्रा रोटी शोटी खाधी या कोई नहीं माऊ कदे नहीं पुछया पुत्र कितने पैसे कमाने हैं।

ਅੱਲਾਹ ਪਾਕ ਸਾਰਿਆਂ ਦੀ ਮਾਵਾਂ ਵੀ ਸਲਾਮਤ ਰੱਖੇ, ਉਹਨਾਂ ਦਾ ਸਾਇਆ ਉਹਨਾਂ ਨੇ ਸਿਰੇ ਪਰ ਹਮੇਸ਼ਾ ਕਾਇਮ ਰਵੇ। ਅਤੇ ਜਿਨ੍ਹਾਂ ਨੇ ਵਾਲਦੈਨ ਜਿਨ੍ਹਾਂ ਦੀ ਵਾਲਦਾ ਇਸ ਦੁਨੀਆ ਤੋਂ ਫੌਤ ਹੋਈ ਹੈ, ਉਹਨਾਂ ਕੀ ਅੱਲਾ ਨਿਜ਼ਾਦ ਜੰਨਤ ਉਲ ਫਿਰਦੌਸ ਵਿੱਚ ਆਲਾ ਮਕਾਮ ਅਤਾ ਫਰਮਾਇਆ। ਕਈ ਵਾਰੀ ਇਸ ਤਰ੍ਹਾਂ ਹੋ ਜਾਣਾ ਕਿ ਅਸਾਂ ਦੁਨੀਆ ਨੇ ਇਸ ਮਸਰੂਫੀਅਤ ਵਿੱਚ ਇਤਨੇ ਜ਼ਿਆਦਾ ਖੂਬੀ ਜਾਣੇ ਹਾਂ ਕਿ ਅਸਾਂ ਆਪਣੇ ਵਾਲਦੈਨ ਕੀ ਕਾਲ ਕਰਨਾ ਵੀ ਭੁੱਲੀ ਜਾਣੇ ਹਾਂ। ਮੈਂ ਇਹ ਨਾ ਆਉਣਾ ਕੋਈ ਬੰਦਾ ਜਾਣੀ ਬੁਝੀ ਤਾਂ ਕਰਨਾ ਉਸੀ ਕਾਲ, ਲੇਕਿਨ ਕਈ ਦਫ਼ਾ ਆਉਣਾ ਬੰਦੇ ਕਿੰਨੀ ਵੀ ਯਾਦ ਰਹਿਣੀ। ਤਾਂ ਜੇ ਅੱਜ ਤੁਸੀਂ ਮਾੜਾ ਇਹ ਪ੍ਰੋਗਰਾਮ ਸੁਣਨੇ ਪਿਓ, ਅਤੇ ਜੇ ਆਪਣੀ ਬੇਰਾਂ ਨਾਲ ਤੁਸੀਂ ਅੱਜ ਗੱਲ ਕੋਈ ਨਹੀਂ ਕੀਤੀ, ਤਾਂ ਅੱਜ ਹੁਣੀ ਉਹਨਾਂ ਕੀ ਫੋਨ ਕਰੀ ਅਤੇ ਉਹਨਾਂ ਨਾਲ ਥੋੜ੍ਹੀ ਐਲੋ ਆਏ ਕਰੀ ਕਿਨਾ ਨਾ। ਕਿਉਂਕਿ ਵਾਲਦਾ ਤੂੰ ਵਧੀ ਤਾਂ ਬੇਰਾਂ ਤੂੰ ਵਧੀ ਤਾਂ ਦੁਨੀਆਂ ਵਿੱਚ ਕੋਈ ਹੋਰ ਐਸਾ ਰਿਸ਼ਤਾ ਨਹੀਂ ਆਉਣਾ। ਅਸਾਂ ਉਹਨਾਂ ਕੀ ਕਾਲ ਕਰਸਾਂ ਨਾ ਕਦੇ, ਅਤੇ ਉਹਨਾਂ ਕੀ ਸਾਡੇ ਕੋਲ ਕਹਿ ਚਾਹੀ ਨਾ ਉਸੀ, ਉਹਨਾਂ ਨੇ ਖਾਲੀ ਇਹ ਕਹਾਉਣੀ ਕਿ ਬਸ ਮਾੜੇ ਕੀ ਪੁੱਤਰ ਮਾੜਾ ਫੋਨ ਕਰੇ, ਮਾੜੇ ਕੀ ਮਾੜੀ ਧੀ ਫੋਨ ਕਰੇ, ਤਾਂ ਖਾਲੀ ਮਾੜਾ ਆਲ ਵਾਲ ਪੁੱਛੀ ਕਿਨੇ, ਤਾਂ ਬਸ ਮੈਂ ਉਸ ਨਾਲ ਆਲ ਵਾਲ ਜਾਣੀ ਕਿਨਾ।

ਵਾਲਦ ਨਾਲ ਜਿਹੜੀਆਂ ਘਰਾਂ ਦੀਆਂ ਬਾਰਾਂ ਹੋਣੀਆਂ ਉਹ ਸ਼ਾਇਦ ਕਿਸੇ ਹੋਰ ਨਾਲ ਨਹੀਂ ਹੋਣੀਆਂ। ਇਹ ਦੁੱਖ ਮੈਂ ਸਮਝੀ ਸਕਣਾ ਕਿਉਂਕਿ ਮੇਰੇ ਵਾਲਦ ਸਾਹਿਬ ਕੀ ਫੌਤ ਹੋਇਆ ਤਕਰੀਬਨ 13 ਸਾਲ ਹੋਈ ਗਏ। ਤਾਂ ਮੈਂ ਇਹ ਦੁਆ ਕਰਨਾ ਕਿ ਤਮਾਮ ਦੋਸਤ ਭਾਈ ਜਿਨ੍ਹਾਂ ਨੇ ਬਜ਼ੁਰਗ ਇਸ ਦੁਨੀਆਂ ਤੋਂ ਚਲੇ ਗਏ, ਅੱਲਾਹ ਪਾਕ ਉਹਨਾਂ ਨਾਲ ਅਹਿਸਾਨ ਹੀ ਕਰਿਆ, ਉਹਨਾਂ ਨੇ ਮਗਫਰਤ ਫਰਮਾਇਆ। ਅਤੇ ਬਾਕੀ ਪਰਦੇਸ ਵਿੱਚ ਬਈ ਤਾਂ ਇਹ ਗੱਲ ਕਰਨ ਦਾ ਮਕਸਦ ਸਿਰਫ ਇਹ ਆ ਕਿ ਜੇ ਤੁਸੀਂ ਅੱਜ ਆਪਣੇ ਵਾਲਦੈਨ ਨਾਲ ਰਾਬਤਾ ਨਹੀਂ ਕੀਤਾ ਜਾਂ ਕਿਸੇ ਮਸਰੂਫੀਅਤ ਦੀ ਵਜ੍ਹਾ ਤੋਂ ਜਾ ਵਾਪਰ ਸੋ, ਲੰਬੀ ਸ਼ਿਫਟ ਲਾਈ ਤਾਂ ਆਇਓ, ਥੱਕੇ ਸੋ, ਹੁਣ ਉੱਠੇ ਹੋ, ਰੇਡੀਓ ਸੁਣਿਆ 97.1 ਪਠਵਾਰੀ ਬੈਠਕ ਵਿੱਚ ਆਇਓ, ਤਾਂ ਹੁਣ ਹੀ ਕਾਲ ਕਰੋ ਆਪਣੀ ਬੇਰਾਂ ਕੀ, ਆਪਣੇ ਅੱਬੇ ਹੋਰਾਂ ਕੀ, ਤਾਂ ਉਹਨਾਂ ਨਾਲ ਹਾਲ ਵਾਲ ਪੁੱਛੋ, ਆਪਣਾ ਹਾਲ ਵਾਲ ਉਹਨਾਂ ਕੀ ਦੱਸੋ, ਉਹਨਾਂ ਕੀ ਦਿਲੀ ਬੜੀ ਖੁਸ਼ੀ ਹੋ ਸੀ।

ਹਾਂ ਜੀ ਸੰਗੀਓ ਬਿਲੀਓ, ਤੇ ਤੁਸਾਂ ਸੁਣਨੇ ਪਿਓ ਜੀ ਆਪਣਾ ਤੁਸਾਂ ਦਾ ਪ੍ਰੋਗਰਾਮ ਪਠਵਾਰੀ ਬੈਠਕ 97.1 ਫਜ਼ਾ ਡੈਬ ਅਪਰੂ। ਅਤੇ ਅੱਜ ਨਾਲ ਸਾਡਾ ਪ੍ਰੋਗਰਾਮ ਜਿਹੜਾ ਉਹ 3 to 5 ਤੱਕ ਸੰਗੀ ਦੱਸਿਆ ਸੀ ਕਿ ਸਾਡਾ ਪ੍ਰੋਗਰਾਮ ਜਿਹੜਾ 3 to 5 ਤੱਕ ਚੱਲਿਆ ਕਰ ਸੀ, ਜਿਹੜਾ ਕਿ ਲਾਈਵ ਜਾਣਾ ਪਿਆ ਨਟਿੰਗਮ UK ਤੋਂ। ਅਤੇ ਅੱਜ ਨਾਲ ਜਿਹੜਾ ਸਾਡਾ ਪ੍ਰੋਗਰਾਮ ਹੈ ਉਸ ਨਾਲ ਅਸਾਂ ਟੋਪਿਕ ਜਿਹੜਾ ਰੱਖਿਆ ਉਹ ਵੀ ਬੜਾ ਖਾਸ ਟੋਪਿਕ ਹੈ, ਉਸ ਨਾਲ ਦੇਸ਼ ਅਤੇ ਪਰਦੇਸ਼, ਉਸ ਹਵਾਲੇ ਨਾਲ ਕਾਫੀ ਸਾਰੀਆਂ ਗੱਲਾਂ ਹੋਣੀਆਂ ਪਈਆਂ, ਬਹੁਤ ਸਾਰੀਆਂ ਚੰਗੀਆਂ ਚੰਗੀਆਂ ਗੱਲਾਂ ਜਿਹੜੀਆਂ ਉਹ ਅਸਾਂ ਤੁਸਾਂ ਨਾਲ ਸ਼ੇਅਰ ਕੀਤੀਆਂ, ਕੁਝ ਪਰਸਨਲ ਐਕਸਪੀਰੀਅੰਸ ਸ਼ੇਅਰ ਕੀਤੇ, ਕੁਝ ਖਿਆਲਾਤ ਸ਼ੇਅਰ ਕੀਤੇ, ਅਤੇ ਬਹੁਤ ਸਾਰੀਆਂ ਐਸੀਆਂ ਗੱਲਾਂ ਹੀ ਆ ਜਿਹੜੀਆਂ ਅਸਾਂ ਹੋਰ ਤੁਸਾਂ ਨਾਲ ਕਰਨਾ ਚਾਹੁੰਦੇ ਹਾਂ। ਅਤੇ ਸਾਡਾ ਪ੍ਰੋਗਰਾਮ ਜਿਹੜਾ ਤਕਰੀਬਨ 1 ਘੰਟਾ ਗੁਜ਼ਰੀ ਗਿਆ, ਅਤੇ ਅਗਲਾ 1 ਘੰਟਾ ਜਿਹੜਾ ਹੋਣ ਦੁਬਾਰਾ ਅਸਾਂ ਤੁਸਾਂ ਨਾਲ ਹਾਂ। ਅਤੇ 5 ਵਜੇ ਤੱਕ ਸਾਡਾ ਤੁਸਾਂ ਨਾਲ ਸੰਗ ਰਹਿ ਸੀ। ਅਤੇ ਸਾਡੇ ਪ੍ਰੋਗਰਾਮ ਨਾਲ ਜੇ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਉਸ ਨਾਲ ਤਰੀਕਾਕਾਰ ਇਹ ਹੈ ਕਿ ਤੁਸੀਂ ਸਾਡੇ ਕੀ ਕਾਲ ਵੀ ਕਰ ਸਕਦੇ ਹੋ 0115710097171, ਇਹ ਸਾਡਾ ਫੋਨ ਨੰਬਰ ਹੈ। ਅਤੇ ਇਸ ਨੇ ਪਰਸੋਂ ਸਾਡੇ ਕੀ ਮੈਸੇਜ ਵੀ ਕਰ ਸਕਦੇ ਹੋ, ਅਤੇ ਦੂਆ ਸਹੂਲਤ ਨਹੀਂ ਗੱਲ ਇਹ ਹੈ ਕਿ ਵਟਸਐਪ ਵਿੱਚੋਂ ਸਾਡੇ ਕੀ ਇਸ ਨੇ ਅਬਰੂ ਕਰ ਸਕਦੇ ਹੋ। ਅਤੇ ਪ੍ਰੋਗਰਾਮ ਪਠਵਾਰੀ ਬੈਠਕ ਜਿਹੜਾ ਉਹ ਤੁਸਾਂ ਨਾਲ ਆਪਣਾ ਪ੍ਰੋਗਰਾਮ ਆ ਜਿਸ ਨੇ ਅਸਾਂ ਗੱਲਾਂ ਕਰਿਆ ਕਰ ਸਾਂ ਪਠਵਾਰੀ ਜ਼ਬਾਨ ਵਿੱਚ। ਅਤੇ ਜਿਹੜੀ ਕਿ ਤੁਸੀਂ ਸੁਣਨੇ ਪਿਓ ਵੈਸੇ ਹੈ ਬੜੀ ਮਿੱਠੀ ਜ਼ਬਾਨ ਹੈ, ਮੇਕੀ ਬਹੁਤ ਚੰਗੀ ਲੱਗਣੀ, ਅਤੇ ਮੈਂ ਤਾਂ ਹੀ ਇੱਥੇ ਕਹਿਣ ਕਿ ਇੰਗਲਿਸਤਾਨ ਵਿੱਚ ਬਹਿਤਾ ਅਸਾਂ ਇੰਗਲੈਂਡ ਵਿੱਚ ਬਹਿਤਾ ਅਸਾਂ ਗੱਲ ਕਰਨੇ ਪਏ ਹਾਂ ਪਠਵਾਰੀ ਨਹੀਂ। ਅਤੇ ਪਠਵਾਰੀ ਜ਼ਬਾਨ ਜਿਹੜੀ ਹੈ ਯਕੀਨਨ ਇਹ ਬਹੁਤ ਸਾਰੇ ਲੋਕਾਂ ਕੀ ਬਹੁਤ ਸਾਰੀ ਪਸੰਦ ਹੋਣੀ, ਕਿਉਂਕਿ ਇੱਕ ਬੜੇ ਜਿਸਕਿਆਣੇ ਨਾ ਕਿ ਏਰੀਏ ਵਿੱਚ ਬੋਲੀ ਜਾਣੀ। ਤੁਸਾਂ ਤੱਕੀ ਕਿਨੋਂ ਪਈ ਪਿੰਡੀ ਹੋਈ ਗਿਆ, ਗੁਜਰ ਖਾਨ ਹੋਈ ਗਿਆ, ਇਸ ਤੋਂ ਬਾਅਦ ਰਵਾਤ ਹੋਈ ਗਿਆ, ਮਰੀ ਹੋਈ ਗਿਆ, ਫਿਰ ਘੋਟਾ ਹੋਈ ਗਿਆ, ਫਿਰ ਕਸ਼ਮੀਰ ਨਾਲ ਬੜਾ ਹਿੱਸਾ ਵਾ, ਉੱਥੇ ਇਹ ਜ਼ਬਾਨ ਜਿਹੜੀ ਹੈ ਬੋਲੀ ਜਾਣੀ। ਕੁਝ ਲੋਕ ਇਸ ਕੀ ਮੀਰਪੁਰੀ ਵੀ ਆਖਣੇ ਨੇ, ਇੱਥੇ ਇੰਗਲੈਂਡ 'ਚ ਸਾਰੇ ਜਾਣੇ ਨੇ ਮੀਰਪੁਰੀ ਜ਼ਬਾਨ ਹੈ ਜੀ, ਅਤੇ ਮੀਰਪੁਰੀ ਹੈ, ਪਠਵਾਰੀ ਹੈ ਜਾਂ ਪਹਾੜੀ ਜ਼ਬਾਨ ਹੈ। ਅਤੇ ਮੁਖਤਲਿਫ ਇਸ ਕੀ ਜਿਹੜਾ ਨਾਂ ਦੇਣੇ ਆਪਣੇ ਆਪਣੇ ਇਲਾਕੇ ਨੇ ਹਿਸਾਬ ਨਾਲ, ਲੇਕਿਨ ਅਸਲ ਵਿੱਚ ਖਿੱਤਾ ਹੈ ਪਠਵਾਰ ਨਹੀਂ, ਇਹ ਪਹਿਚਾਣ ਹੈ। ਅਤੇ ਅਸਾਂ ਤਾਂ ਪਠਵਾਰੀ ਜ਼ਬਾਨ ਵਿੱਚ ਹੀ ਗੱਲ ਕਰਨੇ ਹਾਂ। ਅਤੇ ਮੈਂ ਇਸ ਪ੍ਰੋਗਰਾਮ ਨਾਲ ਜਿਹੜਾ ਅੱਛਾ ਅੱਜ ਨਾਲ ਸਾਡਾ ਪ੍ਰੋਗਰਾਮ ਆ, ਅਤੇ ਦੇਸ਼ ਅਤੇ ਪਰਦੇਸ ਉਸਨੇ ਪਰ ਅਸਾਂ ਜਿਹੜੀ ਗੁਫ਼ਤਗੂ ਕੀਤੀ ਉਸ ਹੈ ਕਿ ਅਸਾਂ ਅੱਗੇ ਵਧਾਉਣੇ ਹਾਂ। ਅਤੇ ਹੁਣ ਮਜ਼ੀਦ ਅਸਾਂ ਗੱਲ ਕਰ ਸਾਂ ਜਨਾਬ ਕਿ ਦੇਸ਼ ਅਤੇ ਪਰਦੇਸ ਪਰ ਨਾ ਕੁਝ ਚੀਜ਼ਾਂ ਐਸੀਆਂ ਹੋਣੀਆਂ ਜਿਹੜੀਆਂ ਅਸਾਂ ਹਾਲੀ ਤਸਵੀਰਾਂ ਵੀ ਤੱਕਣੇ ਹਾਂ। ਮਤਲਬ ਹੈ ਕਈ ਵਾਰੀ ਇਸ ਤਰ੍ਹਾਂ ਹੋਣਾ ਕਿ ਤੁਸੀਂ ਤੱਕਣੇ ਹੋ ਗਏ ਯਾਰ ਬੰਦਾ ਫਲਾਣੀ ਜਾਈ ਨਾ ਫਿਰਨੇ ਹੱਸੇ ਗਿਆ ਵਾ, ਹੁਣ ਇੰਗਲੈਂਡ ਨੇ ਗੱਲ ਕਰੀ ਹੈ ਨਾ ਬੰਦਾ ਵੇਲਸ ਗਿਆ ਜੀ ਫਿਰਨੇ ਹੱਸੇ, ਬੜੇ ਸੈਰ ਸਪਾਟੇ ਹੋਣੇ ਪਏ ਹੈ, ਬੜੀਆਂ ਤਸਵੀਰਾਂ ਸ਼ੀਰਾਂ ਸ਼ੇਅਰ ਹੋਣੀਆਂ ਪਈਆਂ ਸੋਸ਼ਲ ਮੀਡੀਆ ਪਰ ਹਰ ਤਸਵੀਰਾਂ ਨੇ ਪਿੱਛੇ ਇੱਕ ਕਹਾਣੀ ਹੋਣੀ, ਜਿਹੜਾ ਵੀ ਬੰਦਾ ਕੁਰੇ ਫਿਰਨੇ ਟੁਰਨੇ ਹੱਸੇ ਜਾਣਾ ਨਾ, ਜਿਸਲੇ ਜਾਣਾ ਨਾ ਤਾਂ ਉਹ ਆਪਣੇ 2 ਮਹੀਨੇ ਦੀਆਂ ਸ਼ਿਫਟਾਂ ਲਾਈਆਂ ਹੋਣੀਆਂ, ਉਸ ਕੁਰੇ ਮਹੀਨੇ ਦੀ ਸ਼ਿਫਟ ਲਾਈ ਹੋਣੀ, ਉਹ ਆਉਣਾ ਚਲੋ ਯਾਰ ਆ ਜੀ ਕਿ ਦੜਾ ਜ਼ਰਾ ਫੇਰਾ ਟੋਰਾ ਮਾਰੀ ਅੱਛੀ ਹੈ, ਕੋਈ ਥੋੜ੍ਹਾ ਜਿਹਾ ਵੇਲਸ ਨਾਲ ਚੱਕਰ ਲਾਈ ਅੱਛੀ ਹੈ, ਕੋਈ ਸਕਾਟਲੈਂਡ ਨਾਲ ਚੱਕਰ ਲਾਈ ਅੱਛੀ ਹੈ, ਜਾਂ ਕੋਈ ਆਪਣੇ ਕਰੀਬ ਹੀ ਕੋਈ ਮੇਲਾ ਸ਼ੇਰਾ ਲਗਾ ਹੋਵੇ। ਅੱਛਾ ਇੱਥੇ ਗੋਰਿਆਂ ਨੇ ਮੇਲੇ ਸ਼ੇਲੇ ਵੀ ਲਗਣੇ ਨਾਲ, ਅਤੇ ਉਸਕੀ ਵੀ ਲੋਕ ਬੜਾ ਇੰਜੋਏ ਕਰਨੇ। ਅਤੇ ਜਿਸਲੇ ਬੰਦਾ ਜਾਣਾ ਫਿਰਨੇ ਟੁਰਨੇ ਵਾਸਤੇ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਸ਼ੇਅਰ ਕਰਨਾ, ਅਤੇ ਉਸਲੇ ਤੱਕਣੇ ਵਾਲਿਆਂ ਕੀ ਸ਼ਾਇਦ ਹੀ ਇਹ ਲੱਗਣਾ ਕਿ ਪਰਦੇਸ਼ ਦੀ ਜ਼ਿੰਦਗੀ ਬੜੀ ਸੌਖੀ ਸਿੱਧੀ ਸਾਦੀ ਜ਼ਿੰਦਗੀ ਹੈ, ਜਿਸਨੇ ਵਿੱਚ ਤੁਸੀਂ ਬਸ ਖਾਲੀ ਜਾਣੇ ਹੋ, ਕੰਮ ਸ਼ੰਮ ਕਰਨੇ ਹੋ, ਅਤੇ ਫਿਰਨੇ ਟੁਰਨੇ ਹੋ, ਇਹ ਲੰਡਨ ਬ੍ਰਿਜ ਹੈਗਾ ਤਸਵੀਰਾਂ ਸ਼ੀਰਾਂ ਬਣਾਈ ਕਿੰਨੇ ਹੋ, ਕੁਸੇ ਪੁੱਲ ਐਪ ਖਲੀ ਤੈ, ਕੁਸੇ ਦਰਿਆਏ ਨੇ ਸਾਹਮਣੇ ਖਲੀ ਤੈ। ਪਰ ਉਹਨਾਂ ਤਸਵੀਰਾਂ ਨੇ ਪਿੱਛੇ ਜਿਹੜੀ ਮਿਹਨਤ ਹੋਣੀ, ਉਹਨਾਂ ਤਸਵੀਰਾਂ ਨੇ ਪਿੱਛੇ ਜਿਹੜਾ ਕੰਮ ਆਉਣਾ, ਜਿਹੜੀਆਂ ਸਵੇਰੇ ਤੋਂ ਕਿੰਨੀ ਤੈ ਸ਼ਾਮੀ ਜੀਆਂ ਲੰਮੀਆਂ ਸ਼ਿਫਟਾਂ ਹੋਣੀਆਂ, ਅਤੇ ਕਈ ਵਾਰੀ ਸਾਰੀ ਸਾਰੀ ਰਾਤ ਵੀ ਜਾਗਣਾ ਪੈਣਾ ਬੰਦੇ ਕੀ। ਤਾਂ ਜਿਸਲੇ ਬੰਦਾ ਸ਼ਿਫਟ ਹੈ ਪਰ ਜਾਣਾ ਨਾ ਸਵੇਰੇ, ਸਵੇਰੇ ਸਵੇਰੇ ਉੱਠਣਾ ਨਾ, ਤਾਂ ਜ਼ਹਿਰੀ ਗੱਲ ਹੈ ਉਸਕੀ ਆਪਣਾ ਨਾਸ਼ਤਾ ਕਈ ਵਾਰੀ ਆਪੋ ਵੀ ਬਣਾਉਣਾ ਪੈਣਾ, ਜਿਨ੍ਹਾਂ ਬੰਦਿਆਂ ਦੀਆਂ ਫੈਮਲੀਆਂ ਨਾਲ ਕੋਈ ਨਹੀਂ, ਚਲੋ ਜਿਨ੍ਹਾਂ ਦੀਆਂ ਫੈਮਲੀਆਂ ਨਾਲ ਹੀ ਆ ਉਹ ਤਾਂ ਫਿਰ ਵੀ ਖੁਸ਼ ਨਸੀਬ ਹੈ। ਤਾਂ ਜਿਲ੍ਹਾ ਬੰਦਾ ਕੰਮਾਂ ਪਰ ਜਾਣਾ, ਉੱਥੇ ਇਤਨੀ ਲੰਮੀ ਸ਼ਿਫਟ ਲਾਈ ਤੈ, ਫਿਰ ਉਹ ਵਾਪਸ ਘਰ ਹੱਸਣਾ, ਘਰ ਅੱਛੀ ਤਾਂ ਫਿਰ ਉਸ ਆਪਣਾ ਬੰਦੋਬਸਤ ਕਰਨਾ ਪੇਟਾ ਨਾ, ਕੋਈ ਖਾਣਾ ਛਾਣਾ ਤਾਂ ਖਾਸੀ ਨਾ।
ਤੇ ਫਿਰ ਖਾਲੀ ਖਾਣਾ ਹੀ ਨਹੀਂ ਖਾਣਾ ਹੋਣਾ, ਬਾਅਦ ਵਿੱਚ ਘਰੇ ਨੇ ਕੰਮ ਵੀ ਆਉਣੇ, ਹੋਰ ਵੀ ਸੌ ਮਾਮਲਾਤ ਹੋਣੇ। ਤਾਂ ਖਾਲੀ ਉਹ ਤਸਵੀਰ ਹੀ ਨਹੀਂ ਹੋਣੀ ਨਾ, ਉਸ ਤਸਵੀਰਾਂ ਪਿੱਛੇ ਬਹੁਤ ਸਾਰੇ ਹੋਰ ਵੀ ਐਸੀਆਂ ਚੀਜ਼ਾਂ ਹੋਣੀਆਂ, ਬੰਦੇ ਦੀਆਂ ਜ਼ਿੰਮੇਦਾਰੀਆਂ ਹੋਣੀਆਂ ਜਿਹੜੀਆਂ ਉਸ ਤਸਵੀਰਾਂ ਵਿੱਚ ਨਜ਼ਰ ਹੱਸਣੀਆਂ, ਲੇਕਿਨ ਨਜ਼ਰ ਉਸੇ ਬੰਦੇ ਕੀ ਹੱਸਣੀਆਂ ਜਿਹੜਾ ਉਸ ਨਜ਼ਰੀ ਨਾਲ ਤਕਸੀ। ਤਾਂ ਜਿਸਲੇ ਬੰਦਾ ਰਾਤੀ ਥੱਕੀ ਤੇ ਆਪਣੇ ਬਿਸਤਰ ਉੱਪਰ ਹੱਸਣਾ ਨਾ, ਤੇ ਆਪਣੀ 6 ਘੰਟੇ 7 ਘੰਟੇ ਦੀ ਨੀਂਦਰ ਕਰੀ ਤੇ ਜੇ ਕਿਸੇ ਕੀ ਨਸੀਬ ਹੋਵੇ ਤਾਂ ਫਿਰ ਅਗਲੇ ਦਿਹਾੜੇ

Gazmi Sab. ਉਹਨਾਂ ਨੇ ਇਹ ਸ਼ੇਅਰ ਉਹਨਾਂ ਪਰਦੇਸੀਆਂ ਦੀ ਸਹੀ ਤਰਜਮਾਨੀ ਕਰ ਸੀ ਅਸ ਪਰਦੇਸੀ ਐਸੇ ਬੇਵਸ ਕੈਦੀ ਹਾਂ ਅਸ ਪਰਦੇਸੀ ਐਸੇ ਬੇਵਸ ਕੈਦੀ ਹਾਂ ਘਰ ਜਾਣੇ 'ਤੇ ਹੀ ਸਾਹ ਮੁਕਾਉਣੇ ਪਈ ਜਾਣੇ ਇਮਰਾਨ ਕਾਜ਼ਮੀ ਔਰ ਬਹੁਤ ਚੰਗੇ ਸ਼ਾਇਰ ਹਨ ਪਠਵਾਰੀ ਜ਼ਬਾਨ 'ਚ ਅਤੇ ਉਹਨਾਂ ਨੇ ਹੋਰ ਵੀ ਸ਼ੇਅਰ ਸੋ ਵੀ ਸੁਣਾਇਆ ਕਰ ਸਾ ਨਾਲ ਨਾਲ ਬਹਿਰਹਾਲ ਇੱਕ ਅਲਮੀਆ ਹੈ ਇੱਕ ਐਸੀ ਗੱਲ ਹੈ ਜਿਹੜੀ ਕਿ ਬੰਦਾ ਪਰਦੇਸ ਵਿੱਚ ਰਹੀ ਤਾਂ ਹੀ ਫੀਲ ਕਰੀ ਸਕਣਾ ਪਰਦੇਸ ਵਿੱਚ ਰਹੀ ਤਾਂ ਬੰਦਾ ਬਹੁਤ ਕੁਝ ਹਾਸਲ ਕਰਨਾ ਆਪਣਾ ਲਾਈਫ ਸਟਾਈਲ ਅਪਡੇਟ ਕਰੀ ਕਿੰਨਾ ਆਪਣੇ ਜਿਹੜੀਆਂ ਜ਼ਿੰਦਗੀ ਦੀਆਂ ਆਸਾਨੀਆਂ ਹੋਣੀਆਂ ਉਹ ਕਾਫੀ ਉਸਕੀ ਲੱਭੀ ਜਾਣੀਆਂ ਪਾਕਿਸਤਾਨ ਵਿੱਚ ਚੰਗਾ ਮਕਾਨ ਬਣਾਈ ਗਈ ਸੀ ਭੈਣਾਂ ਭਰਾ ਨੇ ਜ਼ਿੰਦਗੀ ਥੋੜ੍ਹੀ ਸੌਖੀ ਕਰੀ ਛੁੱਟ ਸੀ ਆਪੋ ਗੱਡੀ ਛੱਡੀ ਥੋੜ੍ਹੀ ਚੰਗੀ ਚਾਈ ਗਈ ਸੀ ਕਿ ਮੋਬਾਈਲ ਚੰਗਾ ਰੱਖੀ ਗਈ ਸੀ ਕੱਪੜੇ ਛੱਪੜੇ ਵੱਲ ਲਾਈ ਗਈ ਸੀ ਪਰ ਆਖਰ ਇੱਕ ਟਾਈਮ ਅਸਣਾ ਜਿਸਲੇ ਬੰਦਾ ਇਹ ਸੋਚਣਾ ਕਿ ਯਾਰਾ ਪੈਸਾ ਹੀ ਤਾਂ ਸਭ ਕੁਝ ਨਹੀਂ ਹੋਣਾ ਇਹ ਲਾਈਫ ਸਟਾਈਲ ਹੀ ਤਾਂ ਸਭ ਕੁਝ ਨਹੀਂ ਹੋਣਾ ਹੋਰ ਵੀ ਤਾਂ ਬੰਦੇ ਦੀਆਂ ਕੋਈ ਜ਼ਰੂਰਤਾਂ ਹੋਣੀਆਂ ਨਾ ਫਿਰ ਬੰਦਾ ਇਹ ਸੋਚਣਾ ਕਿ ਯਾਰਾ ਪੈਸੇ ਕਮਾਉਣੇ ਨਹੀਂ ਦੌੜ 'ਚ ਕੁਰੇ ਮੈਂ ਬਹੁ ਅੱਗੇ ਤਾਂ ਨਿਕਲੀ ਆਇਆ ਵਿਕੀ ਆਪਣੀ ਫੈਮਿਲੀ ਕੀ ਵੀ ਟਾਈਮ ਦੇਣਾ ਚਾਹੀਦਾ ਸੀ ਕਈ ਬੰਦਿਆਂ ਦੇ ਬਾਰੇ 'ਚ ਅਸੀਂ ਸੁਣਨੇ ਹਾਂ ਕਿ ਉਹਨਾਂ 30 ਸਾਲ ਪਰਦੇਸ ਦੀ ਜ਼ਿੰਦਗੀ ਗੁਜ਼ਾਰੀ 40 ਸਾਲ ਗੁਜ਼ਾਰੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਮੂੰਹ ਜਿਸਲੇ ਅਸੀਂ ਸੁਣਨੇ ਹਾਂ ਤਾਂ ਉਹੀ ਆ ਹੁਣੇ ਕਿ ਅਸਾਂ ਪਰਦੇਸ ਵਿੱਚ ਇਤਨਾ ਟਾਈਮ ਗੁਜ਼ਾਰੀ ਛੁੜਿਆ ਲੇਕਿਨ ਬਾਕੀ ਮਾਮਲਾਤ 'ਚ ਅਸਾਂ ਬਹੁਤ ਸਾਰੇ ਪਿੱਛੇ ਰਹਿ ਗਏ ਹਾਂ ਤੁਸਾਂ ਨਾ ਇਸ ਬਾਰੇ 'ਚ ਕਿਆ ਖਿਆਲ ਆ ਕਿ ਪਰਦੇਸ ਦੀ ਜ਼ਿੰਦਗੀ ਵਿੱਚ ਕਿਤਨਾ ਇੱਕ ਬੰਦੇ ਕੀ ਇਹ ਚੀਜ਼ਾਂ ਮੁਤਾਸਰ ਕਰਨੀਆਂ ਤਾਂ ਬੰਦਾ ਆਪਣੀ ਫੈਮਿਲੀ ਕੋਲੋਂ ਕਿਤਨਾ ਇੱਕ ਦੂਰ ਹੋਈ ਜਾਣਾ ਅਤੇ ਸਮ ਟਾਈਮ ਜਾਂ ਕੁਸੇ ਵੇਲੇ ਹੁਣ ਇੰਗਲੈਂਡ 'ਚ ਰਹਿਣੇ ਆ ਨਾ ਥੋੜ੍ਹੀ ਜਿਹੀ ਇੰਗਲਿਸ਼ ਵੀ ਕਦੇ ਕਦੇ ਬਾਹਰ ਨਿਕਲੀ ਉਸਨੀ ਅਤੇ ਕੁਸੇ ਵੇਲੇ ਇਸ ਤਰ੍ਹਾਂ ਵੀ ਹੋਈ ਜਾਣਾ ਕਿ ਬੰਦਾ ਖਾਲੀ ਕਿਸੇ ਵਾਸਤੇ ਏ ਟੀ ਐੱਮ ਮਸ਼ੀਨ ਵੀ ਬਣੀ ਜਾਣਾ ਲੇਕਿਨ ਸ਼ਾਇਦ ਅੱਲਾ ਨੇ ਜ਼ਾਤ ਇਤਨੇ ਬੜੇ ਇਮਤਿਹਾਨ ਵਾਸਤੇ ਉਸੇ ਬੰਦੇ ਕੀ ਚੁਣਨੀ ਜਿਹੜਾ ਇਸ ਕਾਬਲ ਹੋਣਾ ਅਤੇ ਇਹ ਤਾਂ ਸਾਡਾ ਇਸ ਚੀਜ਼ ਪਰ ਈਮਾਨ ਹੈ ਨਾ ਕਿ ਬੰਦਾ ਕੋਈ ਵੀ ਜਿਹੜਾ ਹੈ ਨਾ ਉਸਨੇ ਪਰ ਉਤਨਾ ਹੀ ਭਾਰ ਪਾ ਰੱਬ ਨੇ ਜ਼ਾਤ ਬਾਣੀ ਜਿਤਨਾ ਭਾਰ ਉਹ ਚੱਲਣੇ ਜੋਗਾ ਹੋਣਾ ਤਾਂ ਜੇ ਤੁਸੀਂ ਇਹ ਸਾਰਾ ਕੁਝ ਕਰਨਾ ਪਿਓ ਤਾਂ ਯਕੀਨਨ ਤੁਸੀਂ ਖੁਸ਼ ਨਸੀਬ ਹੋ ਜਿਹੜੇ ਤੁਸਾਂ ਬਹੁਤ ਸਾਰਿਆਂ ਲੋਕਾਂ ਨੇ ਬਹੁਤ ਸਾਰੇ ਆਪਣੇ ਗਰੀਬੀ ਰਿਸ਼ਤਿਆਂ ਨੇ ਇੱਕ ਆਸ ਹੋ ਉਹਨਾਂ ਨੇ ਇੱਕ ਐਸੀ ਤੁਸਾਂ ਮੁਸ਼ਕਲ 'ਚ ਉਹ ਤੁਸਾਂ ਵਾਲੇ ਪਾਸੇ ਤੱਕਣੇ ਨੇ ਤੁਸਾਂ ਹਨੇਰੇ ਵਿੱਚ ਇੱਕ ਦੀਆ ਉਹ ਨਾਸਤ ਹੈ ਤਾਂ ਅਗਰ ਤੁਸਾਂ ਉਹਨਾਂ ਵਾਸਤੇ ਕੁਝ ਕਰੀ ਸਕਣੇ ਹੋ ਤਾਂ ਜ਼ਰੂਰ ਕਰੋ ਕਿਉਂਕਿ ਭੈਣਾਂ ਭਰਾ ਤੋਂ ਅੱਗੇ ਕੁਝ ਵੀ ਨਹੀਂ ਆਉਣਾ ਲੇਕਿਨ ਗੱਲ ਕਰਨ ਦਾ ਮਕਸਦ ਇਹ ਸੀ ਕਿ ਜ਼ਿੰਦਗੀ ਵਿੱਚ ਇਨਸਾਨ ਪੈਸੇ ਨਹੀਂ ਦੌੜ 'ਚ ਕਈ ਦਫ਼ਾ ਇਤਨਾ ਅੱਗੇ ਚਲਾ ਜਾਣਾ ਕਿ ਉਹ ਆਪਣੇ ਬੱਚਿਆਂ ਕੀ ਆਪਣੀ ਫੈਮਿਲੀ ਕੀ ਪ੍ਰੋਪਰਲੀ ਟਾਈਮ ਨਹੀਂ ਦੇ ਸਕਣਾ ਅਤੇ ਆਪਣੀ ਫੈਮਿਲੀ ਕੀ ਆਪਣੇ ਬੱਚਿਆਂ ਕੀ ਵੀ ਟਾਈਮ ਦੇਣਾ ਚਾਹੀਦਾ ਵਾ

ਇੰਗਲੈਂਡ ਦੀ ਲਾਈਫ ਵਿੱਚ ਤਾਂ ਇਸ ਤਰ੍ਹਾਂ ਹੈ ਨਾ ਕਿ ਜ਼ਿਆਦਾਤਰ ਲੋਕਾਂ ਦੀਆਂ ਫੈਮਲੀਆਂ ਨਾਲ ਹੋਣੀਆਂ, ਲੇਕਿਨ ਕੰਮ ਕਾਜ ਅਸਾਂ ਅਕਸਰ ਤੱਕਣੇ ਹਾਂ, ਕੁਝ ਲੋਕ ਬਣੇ ਵੀ ਹੈ ਕਿ ਲੰਮੀਆਂ ਸ਼ਿਫਟਾਂ ਕਰਨੇ ਨੇ, ਜਿਸਲੇ ਮਾਂ ਅਤੇ ਪਿਓ ਜ਼ਰੀ ਗੱਲ ਹੈ ਦੋਵੇਂ ਇੱਥੇ ਮੋਸਟਲੀ ਕੰਮ ਕਰਨੇ ਨੇ, ਅਤੇ ਜਿਸਲੇ ਮਾਂ ਪਿਓ ਕੰਮਾਂ ਪਰਾਉਣੇ ਤਾਂ ਪਿੱਛੇ ਬੱਚੇ ਜਿਹੜੇ ਨੇ ਉਹ ਸਕੂਲ ਚਲੇ ਜਾਣੇ, ਤਾਂ ਉਹਨਾਂ 'ਚੋਂ ਕੋਈ ਇੱਕ ਬੰਦਾ ਜਿਹੜਾ ਨਾ ਜਿਸਲੇ ਬੱਚਿਆਂ ਕੀ ਪਿੱਕ ਕਰਨਾ ਸਕੂਲੋਂ, ਤਾਂ ਬੱਚਿਆਂ ਨਾਲ ਵੀ ਸਹੀ ਮੁਲਾਕਾਤ ਜਿਹੜੀ ਹੈ ਉਹ ਤੁਸੀਂ ਵੀਕਐਂਡ ਉੱਪਰ ਹੀ ਆਉਣੀ, ਮਸਰੂਫੀਅਤ ਹੀ ਕਾਫੀ ਆਉਣੀ। ਲੇਕਿਨ ਇੱਕ ਗੱਲ ਹੈ ਕਿ ਆਪਣੀ ਫੈਮਲੀ

ਕੀਤਾ ਆਪਣੇ ਬੱਚਿਆਂ ਕਿ ਲਾਜ਼ਮੀ ਟਾਈਮ ਦੇਣਾ ਚਾਹੀਦਾ ਵਾ, ਕਿਉਂਕਿ ਉਸਨੇ ਗੱਲ ਇਹ ਹੈ ਕਿ ਜਿਹੜਾ ਤੁਸਾਂ ਨਾਲ ਬੱਚਾ ਹੈ ਨਾ, ਤੁਸਾਂ ਨਾਲ ਪੁੱਤਰ ਹੈ, ਧੀ ਹੈ, ਉਸਕੀ ਫਿਲਹਾਲ ਜਿਤਨੀ ਉਸਨੀ ਏਜ ਹੈ ਨਾ, ਉਸਕੀ ਇਸ ਗੱਲ ਨਾ ਸ਼ਾਇਦ ਨਹੀਂ ਪਤਾ ਕਿ ਤੁਸਾਂ ਉਸਨੇ ਐਸਾ ਕਰਨੇ ਪਿਓ, ਲੇਕਿਨ ਉਸਕੀ ਲੋੜ ਹੈ, ਤੁਸਾਂ ਨੇ ਪਿਆਰ ਨਹੀਂ, ਤੁਸਾਂ ਨੇ ਨਾਲ ਖੇਡਣੇ ਨਹੀਂ, ਉਸਕੀ ਲੋੜ ਹੈ, ਤੁਸਾਂ ਦੀਆਂ ਗੱਲਾਂ ਨਹੀਂ, ਉਹ ਤੁਸਾਂ ਕੀ ਆਪਣੇ ਯਾਰ ਇੱਕ ਬੱਚਾ ਹੀ ਸਮਝਣਾ, ਲੇਕਿਨ ਤੁਸਾਂ ਨੇ ਵੀ ਆਪਣੀਆਂ ਮਜਬੂਰੀਆਂ ਹੋਣੀਆਂ ਹਨ, ਅਸਾਂ ਨੇ ਵੀ ਆਪਣੀਆਂ ਮਜਬੂਰੀਆਂ ਹੋਣੀਆਂ ਹਨ, ਫਿਰ ਬੰਦਾ ਉਸ ਤਰ੍ਹਾਂ ਬਾਅਦ ਕਾ ਟਾਈਮ ਨਹੀਂ ਵੀ ਦੇ ਸਕਣਾ। ਗੱਲ ਕਰਨ ਦਾ ਮਕਸਦ ਇਹ ਆ ਕਿ ਮਾਮਲਾਤ ਵਿੱਚ ਆਪਣੀ ਫੈਮਿਲੀ ਨਾਲੋਂ ਕੋਈ ਥੋੜ੍ਹੇ ਜਿਹੇ ਦੂਰ ਹੋਈ ਗਏ ਹੋ ਤਾਂ ਕੋਸ਼ਿਸ਼ ਕਰੋ ਉਹਨਾਂ ਨਾਲ ਰਾਬਤਾ ਰੱਖਿਆ ਕਰੋ, ਉਹਨਾਂ ਨਾਲ ਹੈਲੋ ਆਏ ਕਰਿਆ ਕਰੋ, ਗੱਲਬਾਤ ਜ਼ਰੂਰੀ ਹੋਣੀ। ਉਸ ਨਾਲ ਬੰਦਾ ਕਿਸੇ ਨਹੀਂ ਸੁਣਨਾ, ਕੋਈ ਆਪਣੀ ਬਾਣਾ, ਕੋਈ ਥੋੜ੍ਹਾ ਦਿਲ ਹੈ ਨਾ, ਭਾਰ ਔਲਾ ਹੋਈ ਜਾਣਾ।

ਦਿਲੇ ਨਾ ਪਾਰ ਜਿਹੜਾ ਨਾ ਇਹ ਵੀ ਔਲਾ ਕਰਨਾ ਜ਼ਰੂਰੀ ਹੋਣਾ ਨਾ। ਵੈਸੇ ਚਲੋ ਕਾਫੀ ਗੱਲਾਂ ਹੋ ਗਈਆਂ ਸੰਜੀਦਾ, ਹੁਣ ਮਿਕੀ ਇਹ ਦੱਸੋ ਤੁਸਾਂ ਪਹਿਲੀ ਵਾਰੀ ਪਰਦੇਸ ਕਦੋਂ ਆਏ ਸੋ? ਤ੍ਰੈ ਗੱਲਾਂ ਮੈਂ ਆਖਿਆ ਸੀ ਅੱਜ ਮੈਂ ਆਪਣੇ ਪਹਿਲੇ ਪ੍ਰੋਗਰਾਮ ਵਿੱਚ ਤੁਸਾਂ ਕੋਲੋਂ ਪੁੱਛਦਾ। ਤੇ ਤੁਸਾਂ ਨੇ ਪਹਿਲੀ ਗੱਲ ਮੈਂ ਸੁਣ ਲਈ ਆ, ਪੁੱਛਾਂ ਕਿ ਪਹਿਲੀ ਵਾਰੀ ਤੁਸਾਂ ਪ੍ਰਦੇਸ ਵਿੱਚ ਕਦੋਂ ਆਏ ਸੋ ਅਤੇ ਕਿਹੜੇ ਮੁਲਕਾਂ 'ਚ ਆਏ ਸੋ? ਅਤੇ ਇਹ ਗੱਲ ਬਣੇ ਵਾਸਤੇ ਤੁਸਾਂ ਸਾਡੇ ਕੀ ਮੈਸੇਜ ਵੀ ਕਰੀ ਸਕਦੇ ਹੋ ਅਤੇ ਨਾਲ ਸਾਡੇ ਕੀ ਕਾਲ ਵੀ ਕਰੀ ਸਕਦੇ ਹੋ ਤੁਸਾਂ। ਅਤੇ ਜਿਹੜਾ ਸਾਡਾ ਫੋਨ ਨੰਬਰ ਹੈ ਉਹ ਮੈਂ ਇੱਕ ਵਾਰੀ ਫਿਰ ਰਿਪੀਟ ਕਰੀ ਛੋੜਨਾ। ਸਾਡਾ ਫੋਨ ਨੰਬਰ ਹੈ 011-57-100-971। ਤੁਸੀਂ ਇਸ ਨੰਬਰ ਪਰ ਕਾਲ ਕਰੀ ਸਕਦੇ ਹੋ ਅਤੇ ਨਾਲ ਸਾਡੇ ਕੀ ਮੈਸੇਜ ਵੀ ਕਰੀ ਸਕਦੇ ਹੋ, ਆਪਣੇ ਦਿਲਾਂ ਦੀ ਗੱਲ ਬਾਈ ਸਕਦੇ ਹੋ ਤੁਸੀਂ ਆਪਣੇ ਪ੍ਰੋਗਰਾਮ ਪਟਵਾਰੀ ਬੈਠਕ ਵਿੱਚ। ਅਤੇ ਹਾਂ ਸੱਚੀ ਮੈਂ ਭੁੱਲ ਹੀ ਗਿਆ ਸਾਂ, ਵਟਸਐਪ ਉੱਪਰ ਵੀ ਕਾਲ ਕਰੀ ਸਕਦੇ ਹੋ।

ਤੇ ਪ੍ਰੋਗਰਾਮ ਜਿਸੋਂ ਵੀ ਚੰਗਾ ਲੱਗਾ ਤਾਂ ਭੁੱਲਿਆ ਨਾ ਅਗਲੇ ਮੰਗਲਾ ਰਹੇ ਹਾਂ, ਫਿਰ ਅਸਾਂ 3-5 ਜੜਾ ਨਾ ਦੁਬਾਰਾ ਇੱਕ ਵਾਰੀ ਆਇਆ ਸਾਂ। ਤੇ ਅਸਾਂ ਦਾ ਮਕਸਦ ਇਹ ਆ ਕਿ ਸਾਡਾ ਜਿਹੜਾ ਇਹ ਪਠਵਾਰੀ ਜ਼ਬਾਨ ਨਾ ਇੱਕ ਸਿਲਸਿਲਾ ਹੈ ਨਾ, ਉਸਨੇ ਵਿੱਚ ਅਸਾਂ ਮੁਖਤਲਿਫ ਚੀਜ਼ਾਂ ਕੀ ਡਿਸਕਸ ਕਰਿਆ ਕਰ ਸਾਂ ਕਿ ਜਿਸ ਤਰ੍ਹਾਂ ਕਈ ਦਫ਼ਾ ਹੋਣਾ ਨਾ ਬੰਦਾ ਆਪਣੇ ਜ਼ਬਾਨ ਨਹੀਂ ਆਪਣੇ ਲੋਕਾਂ ਨਹੀਂ ਉਸਕੀ ਲੋੜ ਹੋਣੀ, ਕਿਉਂਕਿ ਕੰਮੇ ਤਰੁ ਜਿਲ੍ਹਾ ਬੰਦਾ ਥੱਕਿਆ ਆਸਣਾ ਤਾਂ ਉਸ ਲੈ ਬੰਦੇ ਕੀ ਇਹ ਆਉਣਾ ਕਿ ਰਾ ਚਲੋ ਇੱਕ ਵਾਰੀ ਮੈਂ ਜ਼ਰਾ ਕੋਈ ਆਪਣੀ ਪਠਵਾਰੀ ਜ਼ਬਾਨ ਵਿੱਚ ਕੋਈ ਬੰਦਾ ਮਾੜੇ ਨਾਲ ਗੱਲ ਕਰੀ ਛੋੜੇ, ਕੋਈ ਮਾੜੀ ਗੱਲ ਬੁਝੀ ਕਿ ਨਾ, ਤਾਂ ਹੋ ਹੀ ਸਕਣਾ ਮਾੜੇ ਦਿਲਾਂ ਨਾਲ ਬੋਝ ਥੋੜ੍ਹਾ ਉਲਾਜ ਹੈ। ਬਹਿਰਾਲ ਹੁਣ ਕਾਫ਼ੀ ਦੇਰ ਹੋਏਗੀ, ਮੈਂ ਤੁਹਾਨੂੰ ਗੱਪਾਂ ਛੱਪਾਂ ਲਾਉਣਾ ਪਿਆ ਤਾਂ ਮੈਂ ਤੁਹਾਨੂੰ ਕੋਈ ਸੌਂਗ ਨਹੀਂ ਸੁਣਾਇਆ, ਅਤੇ ਵਿੱਚ ਸੌਂਗ ਨੇ ਸ਼ੌਕੀਨ ਵੀ ਸਾਡੇ ਭਰਾ ਹੋਣੇ ਨੇ, ਤਾਂ ਚਲੋ ਇੱਕ ਸੌਂਗ ਵੀ ਸੌਂਗ ਹੀ ਸੁਣਾਉਣੇ ਆ ਜਨਾਬ।

ਅੱਛਾ ਜੀ, ਮਾੜੇ ਭੈਣਾਂ ਤੋਂ ਮਾੜੇ ਭਰਾਓ, ਤੁਸੀਂ ਗਾਣਾ ਸੁਣਿਆ ਰੱਬ ਸਾਈਂ ਲਿਖ ਛੋੜੀ ਰੋਜ਼ੀ ਪਰਦੇਸਾਂ ਵਿੱਚ, ਅਤੇ ਅਸਾਂ ਇੱਕ ਵਾਰੀ ਫਿਰ ਜਨਾਬ ਸਾਂ ਕੀ ਖੁਸ਼ ਆਮਦੀਦ ਆਖਦੇ ਹਾਂ ਤੁਸਾਂ ਨਾਲ ਆਪਣਾ ਪ੍ਰੋਗਰਾਮ ਪਟਵਾਰੀ ਬੈਠਕ ਜਿਹੜਾ ਕਿ ਲਾਈਵ ਜਾ ਰਿਹਾ ਨੋਟਿੰਗਮ ਸੋ ਫਜ਼ਾ ਰੇਡੀਓ 97.1 ਡੈਪ ਉੱਪਰ ਵੀ ਸੁਣਾ ਲਿਸਕੀ ਨਾਈਨਟੀ 7.1 ਡੈਪ ਉੱਪਰ ਜਨਾਬ ਸੁਣਨੇ ਪਿਓ ਜਨਾਬ ਸਾਡੇ ਕੀ, ਅਤੇ ਬਾਕੀ ਇੱਕ ਸਵਾਲ ਮੈਂ ਤੁਹਾਨੂੰ ਪੁੱਛਿਆ ਸੀ ਕਿ ਪਹਿਲੀ ਵਾਰੀ ਪਰਦੇਸ ਤੁਸੀਂ ਕਦੋਂ ਆਏ ਸੋ, ਅਤੇ ਟੋਟਲ ਤਰੇ ਸਵਾਲ ਮੈਂ ਲਿਖੇ ਸੀ, ਮੈਂ ਆਖਿਆ ਸੀ ਕਿ ਚਲੋ ਤਰੇ ਸਵਾਲ ਮੈਂ ਤੁਹਾਨੂੰ ਪੁੱਛਾਂ ਕਿ ਇੱਕ ਤਾਂ ਤੁਸੀਂ ਪਹਿਲੀ ਵਾਰੀ ਪਰਦੇਸ ਕਦੋਂ ਆਏ ਹੋ, ਅਤੇ ਦੂਆ ਇਹ ਹੈ ਕਿ ਪਰਦੇਸ ਅੱਛੀ ਤਾਂ ਸਾਰਿਆਂ ਤੋਂ ਜ਼ਿਆਦਾ ਯਾਦ ਤੁਸਾਂ ਕੀ ਕੁਛ ਨਹੀਂ ਹੱਸਣੀ। ਤੀਸਰੀ ਗੱਲ ਇਹ ਜਨਾਬ ਕਿ ਅਗਰ ਤੁਸੀਂ ਵਾਪਸ ਜਾਣਾ ਚਾਹੋ ਤਾਂ ਕਹਿ ਤੁਸੀਂ ਵਾਪਸ ਜਾ ਹੀ ਸਕਦੇ ਹੋ, ਜਾਂ ਤੁਸਾਂ ਦਿਲ ਕਰਨਾ ਵਾਪਸ ਜਾਣੇ ਨਾ। ਇਹ ਤੇਰੇ ਸਵਾਲ ਯਕੀਨਨ ਆਪਣੀ ਆਪਣੀ ਚਾਹੀ ਇੱਕ ਇਤਰੇ ਸਵਾਲ ਆਪਣੀ ਆਪਣੀ ਜਾਈ ਪਾਉਂ ਬੜੇ ਸਵਾਲ ਹੈ ਜੇ ਬੰਦਾ ਸੋਚਿਆ ਤਾਂ। ਪਰਦੇਸ ਵਿੱਚ ਵੈਸੇ ਜਿਸਲੇ ਬੰਦਾ ਹੱਸਣਾ ਤਾਂ ਕੰਮ ਕਾਜ ਨੇ ਮਾਮਲਾਤ ਜਿਸ ਤਰ੍ਹਾਂ ਹੋਣਾ ਕਿ ਉਸਕੀ ਟਾਈਮ ਹੈ ਨਾ, ਕਈ ਵਾਰੀ ਪਤਾ ਨਹੀਂ ਲੱਗਦਾ। ਵੈਸੇ ਜਿਹੜੀਆਂ ਯਾਦਾਂ ਬੰਦੇ ਨਾਲ ਹੋਣੀਆਂ ਨਾ, ਮਾਂ ਪਿਓ ਯਾਦ ਦੱਸਣੇ, ਭੈਣ ਭਰਾ ਯਾਦ ਦੱਸਣੇ, ਤੁਸਾਂ ਨੇ ਗ੍ਰਾਂ ਨੇ ਉਹ ਮੇਲੇ ਯਾਦ ਦੱਸਣੇ, ਸੰਗੀਆਂ ਦੋਸਤਾਂ ਨਾਲ ਉਚਾਰੀਆਂ ਬੈਠਕਾਂ ਯਾਦ ਦੱਸਣੀਆਂ, ਤਾਂ ਬਸ ਕਈ ਦਫ਼ਾ ਫਿਰ ਬੰਦਾ ਹੀ ਇਹ ਆਉਣਾ ਕਿ ਹੁਣ ਖਾਲੀ ਯਾਦਾਂ ਰਹਿ ਗਈਆਂ। ਤਾਂ ਬਹਿਰਾਲ ਮਾੜੇ ਭੈਣਾਂ ਤੋਂ ਮਾੜੇ ਭਰਾਓ, ਸਾਡਾ ਪ੍ਰੋਗਰਾਮ ਕਰਨ ਦਾ ਮਕਸਦ ਇਹ ਆ ਕਿ ਅਸਾਂ ਇਸ ਪ੍ਰੋਗਰਾਮ ਵਿੱਚ ਐਸੀਆਂ ਗੱਲਾਂ ਅਸਾਂ ਕਰੀਏ ਕਿ ਤੁਸਾਂ ਕੀ ਇਹ ਲੱਗਿਆ ਕਿ ਤੁਸਾਂ ਵਾਕਿਆ ਹੀ ਪਟਵਾਰ 'ਚ ਬੈਠੇ, ਕਿਉਂਕਿ ਪਟਵਾਰ ਜਿਹੜਾ ਨਾ ਉਹ ਇੱਕ ਖਾਲੀ ਖੇਤਰ ਦਾ ਨਾਂ ਨਹੀਂ, ਬਲਕਿ ਅਸਾਂ ਜੇ ਬਹੁਤ ਸਾਰੇ ਲੋਕਾਂ ਵਾਸਤੇ ਪਟਵਾਰ ਜਿਹੜਾ ਉਹ ਸਾਡੀ ਜ਼ਮੀਨ ਵੀ ਹੈ, ਪਟਵਾਰ ਸਾਡਾ ਸਭ ਕੁਝ ਹੈ,

ਯਕੀਨਨ ਤੁਸਾਂ ਵੀ ਨਿੱਕੀਆਂ ਪਿਆਜ਼ਾਂ ਨਾਲ ਰੋਟੀ ਤਾਂ ਖਾਧੀ ਹੋ ਸੀ। ਤਾਂ ਜੇ ਪਟਵਾਰ ਨੇ ਖਾਣੇ ਪੀਣੇ ਦੀ ਗੱਲ ਹੋਣੀ ਪਈ ਤਾਂ ਫਿਰ ਚਾਹ ਕੀ ਅਸੀਂ ਕਿਸਾ ਭੁੱਲੀ ਸਕਦੇ ਹਾਂ। ਚਾਹ ਪਟਵਾਰ ਨਾ ਮਾੜਾ ਹੀ ਮਾੜਾ ਨਹੀਂ ਖਿਆਲ ਕਿ ਸ਼ਾਇਦ ਹੀ ਕੁਕਾਰ ਹੋਵੇ ਜਿੱਥੇ ਚਾਹ ਨਾ ਬਣਨੀ ਹੋਵੇ। ਆਪਣੇ ਘਰਾਂ ਨਹੀਂ ਸੁੰਗੀ ਬਾਣੇ ਆ, ਸਾਡੇ ਬਜ਼ੁਰਗ ਚਾਹ ਨੇ ਬਹੁਤ ਸ਼ੌਕੀਨ ਸੀ ਤਾਂ ਅਸਾਂ ਘਰ ਇੱਕ ਤੋਤਾ ਵੀ ਰੱਖਿਆ ਸੀ ਤਾਂ ਉਹ ਤੋਤਾ ਸਾਡੇ ਕੋਲ ਤਕਰੀਬਨ 2-3 ਸਾਲ ਰਿਹਾ। ਵੈਸੇ ਆਖਿਆ ਜਾਣਾ ਕਿ ਤੋਤਾ ਜਿਹੜਾ ਨਾ ਉਹ ਜਲਦੀ ਆਪਣੀਆਂ ਅੱਖਾਂ ਫੇਰੀ ਕਿੰਨਾ ਤਾਂ ਉੱਡਰੀ ਜਾਣਾ, ਲੇਕਿਨ ਸਾਡੇ ਵਾਲਾ ਤੋਤਾ ਤਕਰੀਬਨ 2-3 ਸਾਲ ਸਾਡੇ ਘਰ ਰਿਹਾ ਤਾਂ ਉਹ ਸਾਡੇ ਰੰਗਿਆਂ ਵਿੱਚ ਇਸ ਤਰ੍ਹਾਂ ਰੰਗੀ ਗਿਆ ਸੀ ਕਿ ਅਸਾਂ ਚਾਹ ਪੀਣੇ ਹੋਣੇ ਸਾਂ ਤਾਂ ਸਾਡਾ ਤੋਤਾ ਵੀ ਸਾਡੇ ਕੋਲ ਚਾਹ ਮੰਗਣਾ ਆਉਣਾ ਸੀ। ਤਾਂ ਮੈਂ ਉਸ ਲੈ ਅਲੌਕਾ ਜਿਹਾ ਜਾਕਤ ਜਿਹਾ ਸਾਂ ਅਤੇ ਮੈਂ ਸੋਚਣਾ ਸਾਂ ਮੈਂ ਆਉਣਾ ਸਾਂ ਜੇ ਤੋਤਾ ਜਿਸ ਕਦੇ ਚਾਹ ਤੱਕੀ ਨਹੀਂ ਉਹ 2 ਸਾਲ ਰਿਹਾ ਤਾਂ ਇਹ ਚਾਹ ਨਹੀਂ ਛੋੜਨਾ ਤਾਂ ਅਸਾਂ ਕਿਸ ਤਰ੍ਹਾਂ ਛੋੜ ਦਈਏ ਚਾਹ ਫਿਰ। ਇਹ ਆਉਣੇ ਹੋਣੇ ਨਾ ਅੱਛੋ ਜ਼ਰਾ ਚਾਹ ਪੀਣੇ ਆ, ਜ਼ਰਾ ਚਾਹ ਪੀ ਤਾਂ ਗੱਛਿਆ ਏ ਬਹੁ ਨਾ ਪਾਪਾ ਚਾਹ ਬਣਨੀ ਪੀਣਾ।

ਬਹਿਰਾਲ ਹਰ ਦੌਰ ਨੇ ਇੱਕ ਆਪਣੇ ਰੰਗ ਹੋਣੇ ਅਤੇ ਜਿਸ ਤਰ੍ਹਾਂ ਅੱਜ ਤੋਂ 30-40 ਸਾਲ ਪਹਿਲਾਂ ਲੋਕ ਦੱਸਣੇ ਨੇ ਬਈ ਲੋਕਾਂ ਕੋਲ ਟਾਈਮ ਹੋਣਾ ਸੀ, ਬਹਿਣੇ ਹੋਣੇ ਸੀ, ਇੱਕ ਦੂਜੇ ਨਾਲ ਗੱਪ ਸ਼ੱਪ ਲਾਉਣੇ ਹੋਣੇ ਸੀ। ਹੁਣ ਸ਼ਾਇਦ ਉਹ ਗੱਲਾਂ ਉਸ ਤਰ੍ਹਾਂ ਨਹੀਂ ਰਹੀਆਂ, ਹੁਣ ਕਿਸੇ ਹੱਦ ਤੱਕ ਕਹਿਣ ਕਿ ਮਸਰੂਫ ਹੋ ਗਈਆਂ ਸਾਰੇ, ਕੋਈ ਜ਼ਿੰਦਗੀ ਨੇ ਰੌਲਿਆਂ ਵਿੱਚ ਸ਼ਾਇਦ ਖੂਬੀ ਕਿਆ ਜ਼ਿਆਦਾ। ਪਹਿਲਾਂ ਇਹ ਹੋਣਾ ਸੀ ਕਿ ਸ਼ਾਮੀ ਸਾਰੇ ਇਕੱਠੇ ਬਹਿਣੇ ਹੋਣੇ ਸੀ ਅਤੇ 6-7 ਘਰਾਂ ਤੋਂ ਬਾਅਦ ਇੱਕ ਕਿਸੇ ਘਰਾਂ ਵਿੱਚ ਅਗਰ ਟੀ ਵੀ ਹੋਣਾ ਸੀ ਤਾਂ ਸਾਰੀਆਂ ਫੈਮਲੀਆਂ ਉੱਥੇ ਇਕੱਠੀਆਂ ਹੋਈਆਂ, ਸ਼ਾਮੀ ਕੋਈ ਡਰਾਮਾ ਤੱਕੀ ਕਿਦਾ, ਕੋਈ ਇਸ ਤਰ੍ਹਾਂ ਨਾ ਕੋਈ ਸ਼ੁਗਲ ਮਿਲਾ ਕਰੀ ਕਿਦਾ। ਲੇਕਿਨ ਹੁਣ ਉਹ ਸਾਰੇ ਸ਼ੁਗਲ ਮੇਲੇ ਵੀ ਜਿਹੜੇ ਨੇ ਉਹ ਵਕਤ ਦੇ ਨਾਲ ਨਾਲ ਘੱਟ ਹੋਈ ਗਏ, ਕਿਉਂਕਿ ਹੁਣ ਹਰ ਘਰਾਂ ਵਿੱਚ ਟੀ ਵੀ ਹੋਈ ਗਿਆ। ਵੈਸੇ ਜਦੀਦ ਜਿਹੜੀ ਦੁਨੀਆ ਹੈ ਨਾ, ਮੈਂ ਅਕਸਰ ਇਹ ਗੱਲ ਸੋਚਣਾ ਹੋਣਾ ਜਾਂ ਕੁਝ ਸਿਆਣੇ ਬੰਦੇ ਇਹ ਗੱਲ ਬਾਣੇ ਵੀ ਹੈ ਕਿ ਸਹੂਲਤ ਜਿਹੜੀ ਹੈ ਨਾ ਉਹ ਚੰਗੀ ਹੋਣੀ, ਲੇਕਿਨ ਬੰਦਾ ਥੋੜ੍ਹਾ ਥੋੜ੍ਹਾ ਇਕੱਲਾ ਹੋਈ ਜਾਣਾ।

ते थोड़ी जी गल हुण करने आ पटवारीनी सकाफत वल। पटवारीनी सकाफत जिहड़ी आ ओह इक बड़ी सिक्याणे ना के रिच हिस्टरी है। ते जे तुसां आखणे हो खाली खिता है पटवार पर भी अगर कोई प्रोग्राम एक करी किंसा इस हवाले नाल अपनी राय जरूर दिया है। जे तुसां जानना चाहुंदे हो भाई खिता है पटवार जिहड़ा ओह इस ना नां पटवार क्यों आया ते इस प्रोग्राम इस खिते नाल ਕਿਹੜੀਆਂ ਕਿਹੜੀਆਂ ਬੜੀਆਂ ਸ਼ਖਸੀਅਤ ਜਿਹੜੀਆਂ ਉਹ ਇਸ ਖਿੱਤੇ ਤੋਂ ਉੱਠੀ ਤੇ ਪੂਰੀ ਦੁਨੀਆ 'ਚ ਉਹਨਾਂ ਇਸ ਖਿੱਤੇ ਨਾਂ ਅਤੇ ਪਾਕਿਸਤਾਨ ਦਾ ਨਾਂ ਰੋਸ਼ਨ ਕੀਤਾ। ਤੁਸਾਂ ਨੇ ਰਾਏ ਨੇ ਮੁੰਤਜ਼ਰ ਰਹਿ ਸਾਂ। ਤੁਸਾਂ ਮੈਸੇਜ ਕਰੀ ਤਾਂ ਇਹ ਗੱਲ ਬਾਈ ਸਕਦੇ ਹੋ ਕਿ ਪਟਵਾਰਨੀ ਜਿਹੜੀ ਤਾਰੀਖ ਹੈ ਜਾਂ ਪਟਵਾਰਨੀ ਜਿਹੜੀਆਂ ਅਹਿਮ ਸ਼ਖਸੀਅਤ ਹਨ ਉਸ ਹਵਾਲੇ ਨਾਲ ਵੀ ਤੁਸੀਂ ਸਾਡੇ ਕੀ ਜ਼ਰੂਰ ਦੱਸੋ ਕਿ ਕਿਹੜੇ ਕਿਹੜੇ ਲੋਕ ਹੈ ਜਿਨ੍ਹਾਂ ਆਪਣੀ ਇਸ ਧਰਤੀ ਨੇ ਨਾਂ ਰੋਸ਼ਨ ਕੀਤਾ। ਵੈਸੇ ਪਟਵਾਰੀ ਨੇ ਆਪਣੇ ਬੜੀ ਇੱਕ ਅਮੀਰ ਸਕਾਫਤ ਹੈ, ਬੜੀ ਰਿਚ ਹਿਸਟਰੀ ਹੈ ਸਕਾਫਤੀ ਲਿਹਾਜ਼ ਨਾਲ। ਆਪਣੇ ਮੇਲੇ ਨੂੰ ਉਸਨੇ ਆਪਣੀ ਸ਼ਾਇਰੀ ਹੈ ਆਪਣੇ ਲੋਕ ਗੀਤ ਹੈ ਤਾਂ ਪਟਵਾਰੀ ਨੇ ਆਪਣੇ ਸ਼ੇਅਰ ਵੀ ਹੈ ਨਾ ਇਹ 'ਚ ਉਹ ਮਿਸਰੇ ਵਾਲੇ ਤੋਂ ਸੁਣਨੇ ਹੋ ਸੋ ਤਾਂ ਐਸੇ ਐਸੇ ਸ਼ੇਅਰ ਹੋਣੇ ਐਸੀਆਂ ਐਸੀਆਂ ਮਹਿਫਲਾਂ ਹੋਣੀਆਂ ਅਤੇ ਜਿੱਥੇ ਕੁਰੇ ਸ਼ਾਦੀ ਹੋਣੀ ਪਟਵਾਰੀ 'ਚ ਸ਼ੇਰ ਨਾ ਆਉਣ ਦਾ ਚਾਸੀ ਨਹੀਂ ਅਸੀਂ।

ਤਾਂ ਸੰਗੀਓ ਤੁਸੀਂ ਅਸ ਜਨਾਬ ਪਟਵਾਰੀ ਸ਼ੇਰ ਅਸਾਂ ਲੋੜਿਆ ਆਪਣੇ ਸਿਸਟਮ ਉੱਪਰ ਅਸਾਂ ਹੁਣ ਉਸਕੀ ਰੈਡੀ ਕੀਤਾ ਅਤੇ ਪਟਵਾਰੀ ਜਿਹੜੇ ਇੱਕ ਪਠਵਾਰ ਨਹੀਂ ਪਹਿਚਾਣ ਹੈ ਪਟਵਾਰੀ ਜਿਹੜੇ ਸ਼ੇਰ ਹੋਣੇ ਉਹ ਤੁਸੀਂ ਕੀ ਸੁਣਾਉਣੇ ਆ ਜਨਾਬ ਰਾਜੇ ਨਦੀਮ ਜਾਤਲੀ ਦੀ ਆਵਾਜ਼ 'ਚ। ਜਾਤਲੀ ਜਿਹੜਾ ਨਾ ਇਹ ਗੁਜਰ ਖਾਨ ਨਾਲ ਇੱਕ ਗ੍ਰਾਮ ਹੈ ਉਸ ਨਾਲ ਨਾਮ ਹੈ। ਜੇ ਤੁਸੀਂ ਪਟਵਾਰੀ ਸ਼ੇਰਾਂ ਦੀ ਸ਼ੌਕਿਆਂ ਨਾਲ ਸੁਣਨੇ ਹੋ ਤਾਂ ਅਗਲਿਆਂ ਪ੍ਰੋਗਰਾਮਾਂ ਵਿੱਚ ਅਸਾਂ ਬਾਕਾਇਦਗੀ ਨਾਲ ਇਹਨਾਂ ਕੀ ਸ਼ਾਮਿਲ ਵੀ ਕਰਨੇ ਰਿਹਾ ਕਰਸਾਂ ਨਾਲ ਨਾਲ।

ਹਾਂਜੀ ਮਾੜੇ ਭੈਣਾਂ ਤੋਂ ਮਾੜੇ ਭਰਾਓ, ਤੁਸਾਂ ਸੁਣਨੇ ਪੈਸੋ ਜਨਾਬ ਰਾਜਾ ਨਦੀਮ ਜਾਤਲੀ ਨਾਂ ਪਠਵਾਰੀ ਨੇ ਮਖਸੂਸ ਅੰਦਾਜ਼ ਵਿੱਚ ਸ਼ੇਅਰ ਹੋਣਾ ਕੁਛ ਪੜ੍ਹੇ ਅਤੇ ਅਸਾਂ ਆਪਣੇ ਪ੍ਰੋਗਰਾਮ ਨਾਲ ਜਿਹੜਾ ਸਿਲਸਿਲਾ ਹੈ ਉਹ ਅੱਗੇ ਮਜ਼ੀਦ ਵਧਾਉਣੇ ਆ ਅਤੇ ਜਿਹੜੇ ਨਾਲ ਭਰਾਵਾਂ ਸਾਡੇ ਕੇ ਹੁਣ ਜੁਆਇਨ ਕੀਤਾ ਜਿਹਨਾਂ ਭੈਣਾਂ ਭਰਾਵਾਂ ਨਾਲ ਕਿਸਾਂ ਦੱਸਣਾ ਚਾਹੁੰਦੇ ਜਨਾਬ ਕਿੱਥੋਂ ਸੁਣਨੇ ਪਏ ਰੇਡੀਓ ਫਜ਼ਾ 97.1 FM ਨੋਟਿੰਗਮ ਤੋਂ ਜਿਹੜਾ ਕਿ ਲਾਈਵ ਜਾ ਰਿਹਾ ਔਰ ਨੋਟਿੰਗਮ ਸ਼ਾਇਰ ਨੇ ਪੂਰੇ ਏਰੀਏ 'ਚੋਂ ਸਾਡੇ ਕਿਸ ਤਰ੍ਹਾਂ ਸੁਣ ਸਕਦੇ ਹੋ, ਲੇਕਿਨ ਅਗਰ ਤੁਸੀਂ ਸਾਡੇ ਕਿ ਨੋਟਿੰਗਮ ਤੋਂ ਬਾਹਰ ਗਿਰਾ ਜਾਣੇ ਹੋ ਤਾਂ ਫਿਰ ਤੁਸੀਂ ਸਾਡੇ ਕਿ ਜਿਹੜੀ ਵੈਬਸਾਈਟ ਹੈ www.faza.com.uk ਉਸਨੇ ਬਜਾਈ ਤਾਂ ਤੁਸੀਂ ਸਾਡੇ ਕਿ ਸੁਣ ਸਕਦੇ ਹੋ। ਅਤੇ ਅੱਜ ਨਾ ਜਿਹੜਾ ਸਾਡਾ ਟੋਪਿਕ ਸੀ ਉਹ ਸੀ ਦੇਸ ਅਤੇ ਪਰਦੇਸ, ਦੇਸ ਅਤੇ ਪਰਦੇਸ ਉੱਪਰ ਅਸਾਂ ਕਾਫੀ ਸਾਰੀਆਂ ਗੱਲਾਂ ਛੱਲਾਂ ਕੀਤੀਆਂ। ਤਕਰੀਬਨ 1 ਘੰਟਾ ਅਤੇ 30 ਮਿੰਟ ਹੋਈ ਗਏ ਸਾਡਾ ਪ੍ਰੋਗਰਾਮ ਚੱਲਣਾ ਪਿਆ ਅਤੇ ਕਾਫੀ ਗੱਲਾਂ ਬਾਤਾਂ ਸਨ ਜਿਹੜੀਆਂ ਅਸਾਂ ਆਪਣੇ ਦੇ ਲੈਣੀਆਂ ਅਤੇ ਉਹ ਗੱਲਾਂ ਕੀਤੀਆਂ ਜਿਹੜੀਆਂ ਪਰਦੇਸੀਆਂ ਨੇ ਤਰਜਮਾਨੀ ਕਰਿਆ। ਤਾਂ ਮੈਂ ਦੋ ਸਵਾਲ ਸੋਲ ਕੀਤੇ ਸੀ, ਤਰੇ ਸਵਾਲ ਕੀਤੇ ਸੀ ਕਿ ਪਹਿਲੀ ਵਾਰੀ ਪਰਦੇਸ ਵਿੱਚ ਕਦੋਂ ਆਏ ਸੋ, ਅਤੇ ਉਸ ਤੋਂ ਬਾਅਦ ਸੀ ਸਭ ਤੋਂ ਬੜੀ ਯਾਦ ਜਿਹੜੀ ਅਸੀਂ ਕਿਸਨੀ ਅਸਨੀ ਪਿਛੇ ਭੈਣਾਂ ਭਰਾਵਾਂ ਨੇ ਯਾਦ ਅਸਨੀ, ਰਿਸ਼ਤੇਦਾਰਾਂ ਨੇ ਯਾਦ ਅਸਨੀ, ਮਾਓ ਪਿਓ ਨੇ ਯਾਦ ਅਸਨੀ, ਜਾਂ ਕੋਈ ਐਸਾ ਮੂਮੈਂਟ ਹੈ ਉਸ ਕਿੱਥੋਂ ਯਾਦ ਕਰਨੇ ਹੋ, ਕੋਈ ਐਸਾ ਪਲ ਹੈ ਉਹ ਉੱਥੋਂ ਜਿਲ੍ਹਾ ਘਰੋਂ ਉਸੋਂ ਨਿਕਲੇ ਸੋ ਪਹਿਲੀ ਵਾਰੀ ਉਹ ਉੱਥੋਂ ਕੀ ਜ਼ਿਆਦਾ ਯਾਦ ਅਸਨਾ। ਵੈਸੇ ਘਰੋਂ ਨਿਕਲਣਾ ਬੜਾ ਔਖਾ ਕੰਮ ਹੋਣਾ ਕਿਉਂਕਿ ਸਾਰੀ ਜ਼ਿੰਦਗੀ ਜਿਸਲੇ ਬੰਦਾ ਘਰ ਰਿਹਾ ਹੋਵੇ, ਸਾਰੀ ਜ਼ਿੰਦਗੀ ਜਿਸਲੇ ਉਸ ਆਪਣੀ ਇੱਕ ਲਾਈਫ ਗੁਜ਼ਾਰੀ ਹੋਵੇ ਆਪਣੇ ਮਾਓ ਪਿਓ ਕੋਲ, ਆਪਣੇ ਭੈਣਾਂ ਭਰਾ ਕੋਲ, ਤਾਂ ਉਸਲੇ ਸਭ ਕੁਛ ਛੋੜੀ ਛਾੜੀ ਤਾਂ ਬੰਦਾ ਆਖਿਆ ਕਿ ਮੈਂ ਜੁਲਿਆ ਜੀ, ਭਾਵੇਂ ਮੈਂ ਇੰਗਲੈਂਡ ਹੀ ਜੁਲਿਆ ਜਾਂ ਦੁਬਈ ਜੁਲਿਆ, ਕਿਸੇ ਪਾਸੇ ਵੀ ਜੁਲਿਆ, ਤਾਂ ਇਹ ਕੰਮ ਜਿਹੜਾ ਉਹ ਵਾਕਿਆ ਥੋੜ੍ਹਾ ਜਿਹਾ ਔਖਾ ਹੋਣਾ। ਲੇਕਿਨ ਜਿਹੜੀ ਅਗਲੀ ਗੱਲ ਹੈ ਉਹ ਇਹ ਹੈ ਕਿ ਕਿਆ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ? ਵਾਪਸ ਜਾਣ ਵਾਸਤੇ ਕਈ ਦਫ਼ਾ ਇਹ ਵੀ ਹੋਣਾ ਕਿ ਸ਼ਾਇਦ ਬੰਦਾ ਚਾਹਣਿਆ ਵੀ ਨਹੀਂ ਜਾ ਸਕਣਾ। ਕਈ ਲੋਕ ਆਉਣੇ ਨੇ ਅਸਾਂ ਵਾਪਸ ਜਾਣਾ ਚਾਹੁੰਦੇ ਹਾਂ, ਲੇਕਿਨ ਹੁਣ ਸਾਡੇ ਬੱਚਿਆਂ ਦੀ ਮਜਬੂਰੀ ਹੈ, ਸਾਡੇ ਬੱਚੇ ਇੱਥੇ ਨੇ, ਸਾਬ ਹੈ ਵਿੱਚ ਉਹਨਾਂ ਦੀ ਗਰੋਥ ਹੋਏਗੀ, ਉਹਨਾਂ ਕੀ ਇੱਥੇ ਦਾ ਮਾਹੌਲ ਪਸੰਦ ਹੈ। ਅਤੇ ਕੁਝ ਹੋਰ ਵੀ ਮਾਮਲਾਤ, ਕੁਝ ਐਸੀਆਂ ਮਜਬੂਰੀਆਂ ਹੋਣੀਆਂ ਜਿਹੜਾ ਬੰਦਾ ਇੱਥੇ ਰਚੀ ਵਸੀ ਜਾਣਾ, ਲੇਕਿਨ ਇਹ ਹੈ ਕਿ ਪਿੱਛੇ ਨੂੰ ਯਾਦ ਜ਼ਰੂਰ ਰੱਖਣੀ ਹੈ। ਜਿਸਲੇ ਬੰਦਾ ਪਾਕਿਸਤਾਨ ਨਾ ਇੱਕ ਵਾਰੀ ਸੋਚਣਾ, ਜਿਸਲੇ ਬੰਦਾ ਇੱਕ ਵਾਰੀ ਆਪਣੇ ਇਲਾਕੇ ਨਹੀਂ, ਪਠਵਾਰ ਨਹੀਂ ਸੋਚਣਾ, ਤਾਂ ਬੰਦੇ ਕੀ ਯਾਦ ਤਾਂ ਅਸਣੀ ਗਏ ਯਾਰ, ਉਹ ਵਾਲੀਆਂ ਗੱਲਾਂ ਤਾਂ ਨਹੀਂ। ਇੱਥੇ ਪੈਸਾ ਹੈ ਲੇਕਿਨ ਉਹ ਕੀਮਤੀ ਰਿਸ਼ਤੇ ਨਹੀਂ। ਫਿਰ ਇੱਕ ਤਾਂ ਕਈ ਦਫ਼ਾ ਇਸ ਤਰ੍ਹਾਂ ਹੋਣਾ ਕਿ ਤੁਸੀਂ ਜਿਸਲੇ ਆਪਣੀ ਜ਼ਿੰਦਗੀ ਨਾਲ ਇੱਕ ਬੇਸ਼ਤਰ ਹਿੱਸਾ ਇੱਥੇ ਗੁਜ਼ਾਰਿਆ ਤਾਂ ਬਹੁਤ ਸਾਰੀਆਂ ਕੁਰਬਾਨੀਆਂ ਤੁਸੀਂ ਕੀ ਦੇਣੀਆਂ ਪੈਣੀਆਂ। ਜਿਹੜਾ ਬੰਦਾ ਇੱਥੇ ਰਹਿਣਾ ਪਿਆ ਉਸ ਕੀ ਕਈ ਦਫ਼ਾ ਐਸੇ ਐਸੇ ਦੁੱਖ ਵੀ ਝੱਲਣੇ ਪੈਣੇ ਜਿਹੜਾ ਕਿ ਇੱਥੇ ਉਸਨੇ ਨਾਲ ਮੂੰਡਾ ਰਹਿਣ ਦੇਣ ਵਾਲਾ ਕੋਈ ਨਹੀਂ ਹੋਣਾ ਉਸ ਕੀ। ਕਈ ਦਫ਼ਾ ਇਸ ਤਰ੍ਹਾਂ ਹੋਣਾ ਕਿ ਤੁਸੀਂ ਕੋਈ ਕਰੀਬੀ ਅਜ਼ੀਜ਼ ਇਸ ਦੁਨੀਆਂ ਤੋਂ ਚਲਾ ਜਾਣਾ, ਤਾਂ ਉਸ ਕਰੀਬੀ ਅਜ਼ੀਜ਼ ਨਾਲ ਦੁਨੀਆਂ ਤੋਂ ਜਾਣਾ ਜਿਹੜਾ ਉਹ ਇਤਨਾ ਬੜਾ ਸਦਮਾ ਹੋਣਾ। ਲੇਕਿਨ ਪਰਦੇਸ ਨਹੀਂ ਮਜਬੂਰੀ ਹੋਣੀ ਕਿ ਕੁਰੇ ਤੁਸਾਂ ਕੀ ਫਲਾਈਟ ਨਹੀਂ ਮਿਲਣੀ, ਕੁਰੇ ਤੁਸਾਂ ਕੀ ਫਲਾਈਟ ਨਹੀਂ ਮਿਲਣੀ, ਤਾਂ ਕੁਰੇ ਤੁਸਾਂ ਨਾ ਕੋਈ ਹੋਰ ਮਸਲਾ ਹੋਣਾ, ਕੋਈ ਡਾਕੂਮੈਂਟਸ ਨਾਲ ਇਸ਼ੂ ਹੈ, ਕੋਈ ਐਸਾ ਮਜਬੂਰੀ ਹੋਣੀ ਕਿ ਬੰਦਾ ਵਾਪਸ ਨਹੀਂ ਜਾ ਸਕਣਾ।

ਯਕੀਨਨ ਤੁਸੀਂ ਕੀ ਵੀ ਅਗਰ ਇਤਨਾ ਅਰਸਾ ਆ ਗਿਆ ਤਾਂ ਲਾਈਫ ਵਿੱਚ ਮੁਖਤਲਿਫ ਐਕਸਪੀਰੀਅੰਸ ਕੀਤੇ ਹੋ ਸਕਣ, ਤੁਸੀਂ ਜ਼ਿੰਦਗੀ 'ਚ ਕਈ ਦਫ਼ਾ ਐਸੇ ਮੋੜ ਆ ਜਾਣੇ ਜਦੋਂ ਬੰਦੇ ਨੇ ਦਿਲ ਕਰਨਾ ਹੋਵੇ ਕਿ ਬੰਦਾ ਜਾਏ, ਲੇਕਿਨ ਉਹ ਬੰਦਾ ਨਹੀਂ ਜਾ ਹੀ ਸਕਣਾ, ਉਸ ਦੀਆਂ ਕੁਝ ਮਜਬੂਰੀਆਂ ਵੀ ਆਉਣੀਆਂ, ਅਤੇ ਪਰਦੇਸ ਨਾਲ ਅਸਲ ਇਮਤਿਹਾਨ ਇਹ ਹੀ ਹੈ। ਤਾਂ ਹੀ ਅਸਾਂ ਆਉਣੇ ਹਾਂ ਕਿ ਪਰਦੇਸ ਦੀ ਜ਼ਿੰਦਗੀ ਜਿਹੜੀ ਹੈ ਉਹ ਸਿਰਫ ਰੀਲਾਂ ਵਿੱਚ ਅਤੇ ਸਿਰਫ ਇਹ ਵਟਸਐਪ ਨੇ ਸਟੇਟਸ ਅਤੇ ਫੇਸਬੁੱਕ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਅਪਲੋਡ ਕਰਨੇ ਹੋ, ਜਿਹੜੀਆਂ ਅਸਾਂ ਕਰਨੇ ਹਾਂ, ਖਾਲੀ ਉਸ 'ਚ ਨਹੀਂ ਆਉਣੀ, ਬਲਕਿ ਉਸਨੇ ਪਿੱਛੇ ਨਹੀਂ ਕਹਾਣੀ ਵੀ ਸੁਣਿਆ ਕਰੋ। ਕਿਉਂਕਿ ਜਿਸਲੇ ਕੋਈ ਵੀ ਖੁਸ਼ੀ ਨਾ ਮੌਕਾ ਹੋਵੇ ਜਾਂ ਗਮ ਨਾ ਮੌਕਾ ਹੋਵੇ, ਤਾਂ ਇੱਕ ਚੀਜ਼ ਜਿਹੜੀ ਆ ਉਹ ਸਹਿਮ ਆਉਣੀ ਕਿ ਪਰਦੇਸੀ ਨੀ ਅੱਖਾਂ ਵਿੱਚ ਅਥਰੂ ਹੀ ਆਉਣੇ। ਉਸਕੀ ਅਥਰੂ ਖੁਸ਼ੀ ਨਾ ਮੌਕਾ ਹੋਵੇ ਤਾਂ ਅਥਰੂ ਹੀ ਆਉਣੇ ਕਿ ਮੈਂ ਪਹੁੰਚ ਹੀ ਨਾ ਸਕਿਆ, ਅਤੇ ਗਮ ਨਾ ਮੌਕਾ ਹੋਵੇ ਤਾਂ ਜ਼ਾਹਿਰੀ ਗੱਲ ਹੈ ਉਸਨੇ ਵੀ ਪਹੁੰਚਣਾ ਲਾਜ਼ਮੀ ਆਉਣਾ, ਲੇਕਿਨ ਕਈ ਦਫ਼ਾ ਬੰਦਾ ਰਹੀ ਵੀ ਜਾਣਾ। ਜਿਸਲੇ ਪਰਦੇਸ ਵਿੱਚ ਬੰਦਾ ਹੋਵੇ ਨਾ ਤਾਂ ਘਰੋਂ ਕਾਲ ਅਸਣੀ ਨਾ, ਤਾਂ ਇੱਕ ਵਾਰੀ ਬੰਦੇ ਨਾ ਖਿਆਲ ਪੈ ਲੈ ਜਾਣਾ ਬਈ ਖੈਰ ਹੋਵੇ, ਅੱਧੀ ਰਾਤੀ ਕਾਲ ਆ ਗਈ ਪਾਕਿਸਤਾਨ ਤੋਂ, ਪਤਾ ਨਹੀਂ ਕੋਈ ਮਸਲਾ ਤਾਂ ਨਹੀਂ ਹੋਈ ਗਿਆ, ਕੋਈ ਗੱਲਬਾਤ ਨਹੀਂ ਹੋਈ ਗਈ ਇਸ ਦੀ। ਅਤੇ ਇੱਕ ਇੱਕ ਕਾਲ ਜਿਸਲੇ ਬੰਦਾ ਸੁਣਨਾ ਤਾਂ ਕਈ ਦਫ਼ਾ ਨਾਲ ਕੋਈ ਐਸਾ ਬੰਦਾ ਵੀ ਨਹੀਂ ਆਉਣਾ ਜਿਸ ਕਿ ਬੰਦਾ ਬਾਈ ਸਕੇ ਕਿ ਰਮਣ ਨਾਲ ਇਹ ਮਸਲਾ ਪੇਸ਼ ਆ ਗਿਆ, ਆਏ ਉਹ ਇੱਕੋ ਜਿਹੀ ਹੈ। ਕੁਝ ਖੁਸ਼ਨਸੀਬ ਲੋਕ ਹੋਣੇ ਜਿਨ੍ਹਾਂ ਨੇ ਸੱਜਾ ਖੱਬੇ ਲੋਕ ਮੌਜੂਦ ਹੋਣੇ, ਫੈਮਲੀਆਂ ਨਾਲ ਹੋਣੀਆਂ, ਕੋਈ ਦੋਸਤ ਚੰਗੇ ਹੋਣੇ, ਅਤੇ ਫਿਰ ਉਹ ਆਪਣਾ ਦੁੱਖ ਸੁੱਖ ਸ਼ੇਅਰ ਵੀ ਕਰੀ ਕਿੰਨੇ। ਅਤੇ ਵੈਸੇ ਦੋਸਤ ਚੰਗਾ ਹੋਣਾ ਜ਼ਰੂਰੀ ਹੈ, ਨਾਲ ਦੋਸਤ ਜਿਹੜਾ ਨਾ ਉਹ ਅਗਰ ਨਾ ਹੋਵੇ ਨਾ ਤਾਂ ਜ਼ਿੰਦਗੀ ਨਹੀਂ ਚਾਸਣੀ ਅਸੀਂ। ਅਸਾਂ ਨਿੱਕੇ ਜਿਹੇ ਹੋਣੇ ਸਾਂ ਤਾਂ ਉਸ ਟਾਈਮ ਬੜੇ ਭਟਕੇ ਆਉਣੇ ਹੋਣੇ ਸੀ, ਬਈ ਗਰੀਬ ਉਹ ਹੈ ਜਿਸ ਨਾਲ ਕੋਈ ਦੋਸਤ ਨਹੀਂ। ਤਾਂ ਜੇ ਤੁਸੀਂ ਪਰਦੇਸ ਜੋ ਤਾਂ ਤੁਸਾਂ ਨਾਲ ਕੋਈ ਸੰਗੀ ਦੋਸਤ ਨਹੀਂ, ਤਾਂ ਫਿਰ ਸ਼ਾਇਦ ਉਹਨਾਂ ਦੀ ਗੱਲ ਠੀਕ ਹੈ। ਸੰਗੀ ਸਾਡਾ ਪ੍ਰੋਗਰਾਮ ਨਾਲ ਬੇਸ਼ਤਰ ਹਿੱਸਾ ਜਿਹੜਾ ਗੁਜ਼ਰੀ ਗਿਆ, ਸੋ ਸੁਣਨੇ ਪਿਓ ਸਾਡੇ 97.1 ਫਾਜ਼ਾ ਅਬਰੂ, ਔਰ ਜਿਹੜਾ ਕਿ ਨੋਟਿੰਗਮ ਤੋਂ ਲਾਈਵ ਜਾ ਰਿਹਾ। ਅਤੇ ਹੁਣ ਅਸਾਂ ਪ੍ਰੋਗਰਾਮ ਨੇ ਜਿਹੜੇ ਆਖਰੀ ਚੰਦ ਮਿੰਟ ਹੈ ਉਹ ਅਸਾਂ ਗੁਜ਼ਾਰਨੇ ਪਏ ਹਾਂ, ਔਰ ਪ੍ਰੋਗਰਾਮ ਨਾਲ ਜਿਹੜਾ ਬੇਸ਼ਤਰ ਹਿੱਸਾ ਉਹ ਗੁਜ਼ਰਿਆ। ਕਾਫੀ ਗੱਪਸ਼ਪ ਹੋਈ ਜਿਸਨੇ ਅਸਾਂ ਮੁਖਤਲਿਫ ਚੀਜ਼ਾਂ ਕੀ ਅਸਾਂ ਗੱਲਬਾਤ ਕੀਤੀ ਉਸਨੇ ਪਰ, ਰਿਸ਼ਤਿਆਂ ਪਰ, ਪਰਦੇਸ ਨੇ ਮਿਸਾਇਲ ਪਰ। ਅਤੇ ਇੱਕ ਚੀਜ਼ ਰਹੇਗੀ ਕਿਸੇ ਪਰਦੇਸੀ ਕੀ ਖਰਾਜੇ ਅਕੀਦਤ ਜਿਹੜਾ ਪੇਸ਼ ਕਰਨਾ ਹੋਣਾ ਉਹ ਕਿਸ ਤਰ੍ਹਾਂ ਸੁਸਾਇਟੀ ਜਿਹੜਾ ਉਸ ਕੀ ਕਰਨਾ ਚਾਹੀਦਾ ਉਸਨੇ ਪਰ ਗੱਲ ਕਰ ਸਾਂ, ਲੇਕਿਨ ਇੱਕ ਉਸ ਤੋਂ ਪਹਿਲਾਂ ਸਾਂ ਕਿ ਇੱਕ ਗਾਣਾ ਜਿਹੜਾ ਉਹ ਸੁਣਾ ਸਾਂ, ਉਸ ਤੋਂ ਬਾਅਦ ਫਿਰ ਤੁਸਾਂ ਕੀ ਇਸ ਚੀਜ਼ ਪਰ ਗੱਲ ਕਰਨੀ ਹੈ।

ਸੰਗੀਓ ਇੱਕ ਬਹੁਤ ਹੀ ਖਾਸ ਗਾਣਾ ਤੁਸੀਂ ਵਾਸਤੇ ਮੈਂ ਆਪਣੇ ਸਿਸਟਮ ਵਿੱਚ ਆਨ ਕੀਤਾ ਅਤਾਉੱਲਾ ਖਾਨ ਇਸਾ ਹਿਲਵੀ ਨੇ ਗਾਣਾ ਗਾਣਾ ਸਰਾਇਕੀ 'ਚ ਹੈ ਲੇਕਿਨ ਅਤਾਉੱਲਾ ਨੂੰ ਨਾ ਜਿੱਥੇ ਅੱਛਾ ਉੱਥੇ ਫਿਰ ਬਹੁਤ ਸਾਰੇ ਦਿਲ ਵੈਸੇ ਹੀ ਧੜਕਣ ਨਹੀਂ ਪੈਣੇ ਕਿਉਂਕਿ ਅਤਾਉੱਲਾ ਦੀ ਆਵਾਜ਼ ਜਿਹੜਾ ਦਰਦ ਹੈ ਉਹ ਅੱਜ ਕੱਲ੍ਹ ਸਾਡੇ ਕੀ ਨਹੀਂ ਮਿਲਣਾ ਤਾਂ ਹੁਣ ਤੁਸਾਂ ਦੀ ਰਾਹ ਵਿੱਚ ਅਸਾਂ ਰੁਕਾਵਟ ਨਾ ਬਣਨੇ ਅਤੇ ਤੁਸਾਂ ਕੀ ਗੀਤ ਉੱਪਰ ਖੜ੍ਹਨੇ ਆ ਡਾਇਰੈਕਟ ਹੀ ਅਤੇ ਸਾਡੇ ਕੀ ਭੁੱਲੀ ਨਾ ਜਾਏ ਹਾਲੇ 20 ਮਿੰਟ ਰਹਿਣੇ ਪ੍ਰੋਗਰਾਮ ਖਤਮ ਹੋਣੇ ਕੀ ਦੁਬਾਰਾ ਜੁਆਇਨ ਕਰਨੇ ਆ ਤੁਸਾਂ ਕੀ

ਆਖਣੇ ਥਰੂ ਆਖਣੇ ਅੰਦਰ ਸੁੱਕਣ ਦੇ, ਗਮ ਜੇ ਛੁਪਣਾ ਚਾਹਣਾ ਤਾਂ ਫਿਰ ਛੁਪਣ ਦੇ। ਫਲ ਨਾ ਦੇਸੀ ਛਾਮ ਤਾਂ ਦੇਸੀ ਨਸਲਾਂ ਕੀ, ਮਾੜੇ ਬੇੜੇ ਵਿੱਚ ਬੂਟਾ ਉੱਗਣ ਤੇ। ਕਿਤਨੇ ਸਾਲ ਹੁਣ ਔਰ ਹਯਾਤੀ ਕੀ ਪਿੱਦਾ, ਕਿਤਨੇ ਸਾਲ ਹੁਣ ਔਰ ਹਯਾਤੀ ਕੀ ਪਿੱਦਾ, ਬਸ ਇਸ ਵਾਰੀ ਬਾਸਤ ਕੀ ਤੂੰ ਪੁੱਗਣ ਦੇ। ਤਾਂ ਸੰਗੀਓ ਬੇਲੀਓ ਨਾਲ ਥੋੜ੍ਹੀ ਬਹੁਤ ਸ਼ੇਰ ਸ਼ਾਇਰੀ ਵੀ ਕਰੀ ਨਾ, ਅਤੇ ਉਹ ਕਹਿ ਆਉਣਾ ਕਿ ਆਪਣਾ ਲਹੂ ਗਰਮ ਰੱਖਣੇ ਨਾ ਇੱਕ ਬਹਾਨਾ ਹੀ ਹੈ।

ਪਹਿਲਾਂ ਦੇਸ਼ ਅਤੇ ਪ੍ਰਦੇਸ਼ ਦੀਆਂ ਗੱਲਾਂ ਬਹੁਤ ਸਾਰੀਆਂ ਹਨ, ਸਾਰੀਆਂ ਗੱਲਾਂ ਅੱਜ 2 ਘੰਟੇ ਦੇ ਪ੍ਰੋਗਰਾਮ ਵਿੱਚ ਮੁਮਕਿਨ ਨਹੀਂ ਹੋਣੀਆਂ। ਹਰ ਆਪ ਬੀਤੀ ਹੈ, ਹਰ ਬੰਦੇ ਦੀ ਇੱਕ ਆਪਣੀ ਸਟੋਰੀ ਹੈ, ਅਤੇ ਜਿਸ ਲਈ ਅਸੀਂ ਕਿਸੇ ਨੇ ਕੋਈ

ਅਸਾਂ ਕੋਸ਼ਿਸ਼ ਕੀਤੀ ਸੋਨੇ ਜਜ਼ਬਾਤ ਨੇ ਤਰਜਮਾਨੀ ਕਰੀ ਹੈ ਆਪਣੀ ਸੋਹਣੀ ਅਤੇ ਮਿੱਠੀ ਜ਼ਬਾਨ ਪਟਵਾਰੀ ਵਿੱਚ ਅਤੇ ਉਸਨੇ 'ਚ ਕਿਸ ਹੱਦ ਤੱਕ ਅਸਾਂ ਕਾਮਯਾਬ ਹੋਏ ਹਾਂ ਸੋ ਜ਼ਰੂਰ ਸਾਡੇ ਕੀ ਫੀਡਬੈਕ 'ਤੇ ਆਏ ਆਪਣਾ ਸਾਨੂੰ ਫੀਡਬੈਕ ਜਿਹੜਾ ਉਹ ਸਾਡੇ ਵਾਸਤੇ ਕਾਫੀ ਅਹਿਮੀਅਤ ਰੱਖਣਾ।

ਅੱਲਾ ਪਾਕ ਸਾਰਿਆਂ ਨੇ ਮੁਸ਼ਕਿਲਾਂ ਆਸਾਨ ਕਰੇ ਜੀ। ਜਿਹੜੇ ਜਿਹੜੇ ਸਾਡੇ ਪਰਦੇਸੀ ਭਰਾ ਘਰੇ ਤੋਂ ਦੂਰ ਹੈ, ਮਿਹਨਤ ਕਰਨੇ ਪਏ, ਉਹਨਾਂ ਨੇ ਜਿਹੜੇ ਮਕਸਦ ਹੈ ਅੱਲਾ ਪਾਕ ਉਸਨੇ ਜਿਹਨਾਂ ਕੀ ਕਾਮਯਾਬ ਕਰਿਆ। ਉਹ ਜਿਹਨਾਂ ਭੈਣਾਂ ਭਰਾਵਾਂ ਨੇ ਆਸ ਉਮੀਦ ਬਣੇ ਵੇ, ਅੱਲਾ ਕਰਿਆ ਉਹਨਾਂ ਨੇ ਆਸਾਂ ਉਮੀਦਾਂ ਵਰ ਪੂਰੇ ਉਤਰਨ। ਅਤੇ ਜਿਹੜੇ ਵਾਪਸ ਪਾਕਿਸਤਾਨ ਜਾਣਾ ਚਾਹੁੰਦੇ, ਜਿਹੜੇ ਵਾਪਸ ਆਪਣੇ ਖਿੱਤੇ ਪਟਵਾਰੀ ਜਾਣਾ ਚਾਹੁੰਦੇ ਜਾਂ ਜਿੱਥੋਂ ਜਿੱਥੋਂ ਆਏ ਨੇ ਕਸ਼ਮੀਰ, ਉਹ ਵਾਪਸ ਅਗਰ ਜਾਣਾ ਚਾਹੁੰਦੇ ਤਾਂ ਅੱਲਾ ਪਾਕ ਉਹਨਾਂ ਨੇ ਮਾਮਲਾਤ ਵੀ ਆਸਾਨ ਕਰੇ, ਉਹਨਾਂ ਨੂੰ ਕੋਈ ਐਸਾ ਸਬੱਬ ਬਣੇ ਕਿ ਉਹ ਵਾਪਸ ਆਪਣੇ ਵਤਨਾਂ ਕੀ ਪਹੁੰਚਣ।

ਕਿਉਂਕਿ ਆਖਿਰਕਾਰ ਅਸਾਂ ਇੱਥੇ ਆਏ ਤਾਂ ਪੇਟਾਂ ਨਹੀਂ ਖਾਤਰ ਹੀ ਹਾਂ। ਇਨਸਾਨ ਸਾਰੀ ਜ਼ਿੰਦਗੀ ਨਹੀਂ ਸਟਰਗਲ ਕਰਨਾ, ਸਭ ਕੁਝ ਉਹ ਮਿਹਨਤ ਕਰਨਾ, ਮਜ਼ਦੂਰੀ ਕਰਨਾ, ਆਪਣੇ ਭੈਣ ਭਰਾ, ਮਾਂ ਪਿਓ, ਰਿਸ਼ਤੇ, ਦੋਸਤ, ਆਪਣੇ ਸਾਰੇ ਚਾਹਣੇ ਵਾਲੇ ਸਾਰਿਆਂ ਕੀ ਪਿੱਛਾ ਛੋੜਨਾ, ਸਿਰਫ ਇਸ ਵਜ੍ਹਾ ਸੁਖਿਆ ਲਾਈਫ ਸਟਾਈਲ ਥੋੜ੍ਹਾ ਬਿਹਤਰ ਕਰੀ ਕਿ ਨੇ, ਆਪਣਾ ਕੁਝ ਜ਼ਰੂਰਤਾਂ ਹੋਣੀਆਂ ਉਹ ਪੂਰੀਆਂ ਕਰੀ ਕਿ ਨੇ। ਮੇਰਾ ਨਾਮ ਮਾੜੇ ਭੈਣ ਤੁਹਾਨੂੰ ਰਾਓ, ਤੁਸਾਂ ਕੀ ਇੱਕ ਆਖਰੀ ਸੌਂਗ ਸੁਣਾਉਣੇ ਆ, ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਆਲਮੋਸਟ ਐਂਡ ਹੋਣੇ ਵਾਲਾ। ਆਖਰੀ ਗਾਣਾ ਜਿਹੜਾ ਉਹ ਬੜਾ ਇੱਕ ਸਪੈਸ਼ਲ ਹੈ ਤੁਸਾਂ ਵਾਸਤੇ, ਉਮੀਦ ਹੈ ਤੁਸੀਂ ਪਸੰਦ ਆ ਸੀ।

ਆਖਰੀ ਗਾਣਾ ਹੈ ਜੀ ਕਿ ਗਾ ਰਾਜਾ ਪਰਦੇਸੀ। ਗਾਣਾ ਜਾਇਆ ਕਰੋ, ਫਿਰ ਸੁਖੀ ਮਿਲਣੇ ਇਨਸ਼ਾਅੱਲਾ।

ਮਾੜੇ ਭੈਣਾਂ ਤੋਂ ਮਾੜੇ ਭਰਾਓ, ਤੁਸਾਂ ਗਾਣਾ ਸੁਣਨੇ ਪਿਓ ਗਾ ਰਾਜਾ ਪਰਦੇਸੀ, ਅਤੇ ਉਸ ਨਾਲ ਨਾਲ ਸੁਣ ਕੇ ਦੱਸਿਆ ਜਨਾਬ ਕਿ ਸਾਡੇ ਪ੍ਰੋਗਰਾਮ ਨਾਲ ਵਕਤ ਜਿਹੜਾ ਉਹ ਵੀ ਹੁਣ ਖਤਮ ਹੋਣੇ ਵਾਲਾ ਵਾ। ਅਸਾਂ ਮੰਗਲਾਰੇ ਹੋਣੇ ਹੋਣੇ ਉਸ ਨਾਲ ਜਨਾਬ ਪਠਵਾਰੀ ਬੈਠਕ ਸਾਡੇ ਪ੍ਰੋਗਰਾਮ ਦਾ ਨਾਮ ਹੈ ਜਿਹੜਾ ਕਿ ਤੁਸਾਂ ਪਿਛਲੇ ਦੋ ਘੰਟਿਆਂ ਤੋਂ ਮਾੜੇ ਕੋਲੋਂ ਸੁਣਿਆ ਜਨਾਬ। ਔਰ ਪਠਵਾਰੀ ਬੈਠਕ ਵਿੱਚ ਅਸਾਂ ਦਿਲ ਦੀਆਂ ਗੱਲਾਂ ਕਰਨੇ ਹਾਂ, ਕੋਸ਼ਿਸ਼ ਕਰਨੇ ਹਾਂ ਕਿ ਹਰ ਦਫ਼ਾ ਅਸਾਂ ਇੱਕ ਟੋਪਿਕ ਆਉਣੀ ਹੈ ਉਸ ਟੋਪਿਕ ਉੱਪਰ ਅਸਾਂ ਗੱਲ ਕਰੀਏ। ਅਤੇ ਅੱਜ ਨਾਲ ਜਿਹੜਾ ਸਾਡਾ ਟੋਪਿਕ ਸੀ ਉਹ ਸੀ ਦੇਸ ਅਤੇ ਪਰਦੇਸ, ਜਿਸਨੇ ਪਰ ਕਾਫ਼ੀ ਅੱਛੀ ਗੁਫ਼ਤਗੂ ਜਿਹੜੀ ਆ ਉਹ ਹੋਈ ਹੈ। ਉਮੀਦ ਹੈ ਤੁਸੀਂ ਕਿ ਵੀ ਪਸੰਦ ਆਈ ਉਸ। ਅਤੇ ਸਾਡੀ ਅੱਜ ਨੇ ਪਠਵਾਰੀ ਬੈਠਕ ਦਾ ਸਫ਼ਰ ਜਿਹੜਾ ਉਹ ਇੱਥੇ ਅੱਜ ਖਤਮ ਹੋਣਾ ਪਿਆ, ਅਤੇ ਪਰ ਸਾਡੀ ਗੱਲ ਜਿਹੜੀ ਆ ਉਹ ਖਤਮ ਨਹੀਂ ਹੋਈ। ਇਨਸ਼ਾਅੱਲਾ ਪਠਵਾਰੀ ਜ਼ਬਾਨ ਵਿੱਚ ਅਸਾਂ ਹੋਰ ਗੱਲਾਂ ਵੀ ਕਰਨੇ ਰਿਹਾ ਕਰਸਾਂ। ਅਤੇ ਕਿਸ ਟੋਪਿਕ ਉੱਪਰ ਗੱਲ ਕਰਨੀ ਚਾਹੀਦੀ ਹੈ ਇਸ ਨੇ 'ਚ ਤੁਸਾਂ ਕੀ ਵੀ ਪੂਰਾ ਪੂਰਾ ਹੱਕ ਹੈ, ਤੁਸਾਂ ਵੀ ਆਪਣੀ ਰਾਏ ਨਾਲ ਇਜ਼ਹਾਰ ਕਰੀ ਸਕਦੇ ਹੋ। ਤਾਂ ਉਸ ਨਾਲ ਤਰੀਕਾ ਇਹ ਹੈ ਕਿ ਤੁਸੀਂ ਸਾਡੇ ਕੀ ਕਾਲ ਕਰੀ ਸਕਦੇ ਹੋ, ਤੁਸੀਂ ਸਾਡੇ ਕੀ ਮੈਸੇਜ ਕਰੀ ਸਕਦੇ ਹੋ। ਵਟਸਐਪ ਇਸ ਨੰਬਰ ਉੱਪਰ ਅਵੇਲੇਬਲ ਹੈ ਕਿ 0115710097 1। ਤਾਂ ਇਸ ਨੰਬਰ ਉੱਪਰ ਤੁਸੀਂ ਸਾਡੇ ਨਾਲ ਰਾਬਤਾ ਕਰੀ ਤਾਂ ਤੁਸੀਂ ਆਪਣੀ ਰਾਏ ਸੁਣ ਦੇ ਸਕਦੇ ਹੋ ਕਿ ਪਠਵਾਰੀ ਜ਼ਬਾਨ ਵਿੱਚ ਕਿਹੜੇ ਟੋਪਿਕ ਉੱਪਰ ਤੁਸੀਂ ਗੱਲਬਾਤ ਸੁਣਨਾ ਚਾਹੁੰਦੇ ਹੋ। ਅਤੇ ਜੇ ਤੁਹਾਨੂੰ ਪ੍ਰੋਗਰਾਮ ਸੁਣ ਕੇ ਚੰਗਾ ਲੱਗਾ ਤਾਂ ਫੀਡਬੈਕ ਵੀ ਤੁਹਾਨੂੰ ਦੇ ਸਕਦੇ ਹੋ, ਮੈਸੇਜ ਕਰੀ ਸਕਦੇ ਹੋ ਵਟਸਐਪ ਉੱਪਰ

ਤੇ ਤ੍ਰੈ ਤੋਂ ਪੰਜ ਭੁੱਲਿਆ ਨਾ, ਹਾਰ ਮੰਗਲਾ ਰਹੇ ਹੈ ਇਨਸ਼ਾਅੱਲਾ ਪਟਵਾਰੀ ਬੈਠ, ਹਾਰ ਪਟਵਾਰੇ ਹਾਰ ਮੰਗਲਾ ਰਹੇ ਹੋਇਆ ਕਰਸੀ ਪਟਵਾਰੀ ਬੈਠਕ ਬਾਸਤ ਅਲੀ ਰਾਜਾ ਨੇ ਸੰਗ ਇਨਸ਼ਾਅੱਲਾ ਤੇ ਹੁਣ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਹੈ ਅਤੇ ਆਪਣੇ ਉਹਨਾਂ ਸਾਰਿਆਂ ਭੈਣਾਂ ਭਰਾਵਾਂ ਨਾਲ, ਪਰਦੇਸੀਆਂ ਨਾਲ, ਆਪਣੇ ਸੰਗੀਆਂ ਦੋਸਤਾਂ ਨਾਲ ਜਿਨ੍ਹਾਂ ਤੋਂ ਗਲਾ ਸਮੇਂ ਦਾ ਲਾਈਆਂ, ਜਿਨ੍ਹਾਂ ਨਾਲ ਤੁਸੀਂ ਜਿਨ੍ਹਾਂ ਕਿਤੇ ਕੀ ਜੀਣੇ ਹੋ ਜਾਂ ਜਿਹੜੇ ਤੁਸੀਂ ਕਿਤੇ ਕੀ ਜੀਣੇ, ਸਾਰਿਆਂ ਨੇ ਬਹੁਤ ਸਾਰਾ ਖਿਆਲ ਰੱਖਿਆ ਅਤੇ ਸੜਕ ਵੀ ਆਪਣੀਆਂ ਦੋਵਾਂ 'ਚ ਯਾਦ ਰੱਖਿਆ। ਇਨਸ਼ਾਅੱਲਾ ਦੁਬਾਰਾ ਮੁਲਾਕਾਤ ਹੋਸੀ, ਫੀ ਮਾਨਿਲਾ, ਅੱਲਾ ਹਾਫਿਜ਼।

Yeah, my father-in-law passed away. Unfortunately, he was ill for a couple of days, and then he passed away. Allah Taala unhone bakhshish kare. Zindagi hai ek din khatam ho jaisi rahi rahi ke insaan jana chahe tusan 100 saal jiyo chahe jitni bhi Allah Taala tusan zindagi likhi hai utne dehde tusan jeena us to zyada tusan jee na sakne te Allah unhone bakhshish kare ji bas that's why I couldn't do my radio show last week. ਜੀ ਤੇ ਤੁਸੀਂ ਸੁਣੀ ਰੰਗੇ ਕਸ਼ਮੀਰ ਤੁਸੀਂ ਆਪਣੇ ਹੋਸਟ ਉਮਰ ਜੰਜੂਆ ਨਾਲ ਇਹ ਪੇਸ਼ ਕੀਤਾ ਜਾਈਦਾ ਰੇਡੀਓ ਫਿਜ਼ਾਨ ਸਟੂਡੀਓ ਵਿੱਚੋਂ ਉਮੀਦ ਕਰਨੇ ਆ ਤੁਸੀਂ ਸਾਰੇ ਵਾਲੋ ਸੋ ਖੈਰ ਉਫੀਦ ਨਾਲ ਸੋ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚੀ ਰਹੀ ਹੈ ਜਿਹੜੇ ਜਿਹੜੇ ਸਾਡੇ ਭੈਣਾਂ ਭਰਾ ਸਾਡੀ ਆਵਾਜ਼ ਸੁਣੀ ਰਹੇ ਤੁਸੀਂ ਸਾਰਿਆਂ ਕੀ ਵੈਲਕਮ ਕਰਨੇ ਆ ਸਲਾਮ ਅਰਜ਼ ਕਰਨੇ ਆ ਤੁਸਾਂ ਕੀ ਔਰ ਉਮੀਦ ਕਰਨੇ ਆ ਤੁਸੀਂ ਸਾਰੇ ਵਾਲੋ ਸੋ ਰੰਗੇ ਕਸ਼ਮੀਰ ਐਜ਼ ਆਲਵੇਜ਼ ਐਵਰੀ ਟਿਊਜ਼ਡੇ ਫਰੋਮ 7 PM ਟੂ 9 PM ਤੁਸਾਂ ਖਿਦਮਤ ਦੀ ਪੇਸ਼ ਕੀਤਾ ਜਾਣਾ ਫਰੋਮ ਯੋ on radio station Radio Fiza 97.1 FM. This is the broadcast live from Nottingham. This broadcast takes a place in Nottingham live. Nottingham and they also been listened to us. There are so many people who are listening to us worldwide. We have so many listenership and they are all different parts of the world.

ਸਾਰੀਆਂ ਤਰੀਫਾਂ ਸੋਹਣੇ ਰੱਬ ਨੀ ਆ ਜੀ, ਜਿਸ ਰੱਬ ਅਸੀਂ ਪੈਦਾ ਕੀਤਾ। ਔਰ ਸਭ ਤੋਂ ਪਹਿਲਾਂ ਅਸਾਂ ਆਪਣੇ ਪ੍ਰੋਗਰਾਮ ਦਾ ਸਟਾਰਟ ਹੋਣਾ, ਆਪਣੇ ਪ੍ਰੋਗਰਾਮ ਆਪਣੇ ਸ਼ੋਅ ਜਿੰਨੇ ਹੋਣੇ ਸੋਹਣੇ ਰੱਬ ਦੇ ਨਾਂ ਤੋਂ ਸ਼ੁਰੂ ਕਰੀ ਨੇ, ਔਰ ਸਾਰੀਆਂ ਤਾਰੀਫਾਂ ਉਸਦੇ ਵਾਸਤੇ ਹਨ।

ਸਾਡੇ ਕੁਝ ਦੋਸਤ ਸਨ ਜੀ, ਉਹ ਪਾਕਿਸਤਾਨ ਗਏ ਸਨ ਔਰ ਉਹਨਾਂ ਨੇ ਭਰਾਈ ਨਹੀਂ ਸ਼ਾਦੀ ਸੀ। ਉਹਨਾਂ ਮੈਸੇਜ ਕੀਤਾ ਕਿ ਅਸਾਂ ਮੁੜੀ ਆਏ ਹਾਂ, ਵੈਲਕਮ ਬੈਕ ਐਂਡ ਇਜ਼ ਲਿਸਨਿੰਗ ਟੂ ਮੀ ਐਂਡ ਹੀ ਗੋਜ਼, ਬ੍ਰਦਰ ਆਈ ਮਿਸਡ ਯੂਰ ਸ਼ੋਅ ਫੋਰ ਲਾਸਟ ਕਪਲ ਆਫ ਵੀਕਸ ਐਂਡ ਆਈ ਡਿਡਨਟ ਨੋ ਦੈਟ ਯੂਰ ਫਾਦਰ ਲੋ ਪਾਸਡ ਅਵੇ, ਸੋ ਕੰਡੋਲੈਂਸਿਸ ਟੂ ਯੂ ਐਂਡ ਯੂਰ ਫੈਮਲੀ ਐਂਡ ਮੈਨੀ ਦੁਆਜ਼ ਫੋਰ ਯੂਰ ਫਾਦਰ ਲੋ, ਮੇ ਅੱਲਾਹ ਤਾਲਾ ਗ੍ਰੈਂਟ ਹਿਮ ਦੇ ਹਾਈਐਸਟ ਰੈਂਕ ਇਨ ਜੰਨਾ, ਆਮੀਨ, ਐਂਡ ਡੂ ਪਾਸ ਮਾਈ ਕੰਡੋਲੈਂਸਿਸ ਟੂ ਐਨੀ ਟੂ ਹੋਲ ਯੂਰ ਫੈਮਲੀ ਐਂਡ it's great to hear your voice back on the radio again. And you guys, I've only returned back last night and I was just at home and I was listening to you. I'm listening to you in my car, sat down, listening to you, and I am listening to you live on the DAB radio, and DAB radio is fantastic. Tell everybody to tune in on the DAB if they have a DAB radio in their car. Bilkul ji, tuhan suni kanda, thank you so much Kuzi. You've messaged me, you've taken time out and you've messaged me, thank you so much. And I really appreciate it. It means a lot to me. And yes, everybody, DAB radio, that's no, bilkul sahi hai. Aajkal modernized gadiyan, naye do ni gadiyan, har gadi vi ja na DAB radio hai. The DAB radio te tu sanki, obviously he said, what does DAB stand for? Does anybody know? Let me know. I know what it means.

Right, we're going to go and play the track for Papa Asghar, and thank you so much for tuning with us. If you have just tuned in live, you are listening to Rangi Kashmir, a live broadcast from Radio Fazal 97.1 FM/DAB Radio. In the studio, to do some program pesh kita ja raha. Right, we're not going to waste any more time. We've got so much a list of dedications have come in. They're pouring in. They are pouring in. Bilkul isra tada tada ishniya ne piya messages ashne pe. And somebody rang me off air and they said main nana dasna chahna apna, lekin ye hai ki miki jile main live on air call karne da dil karna hai, but himmat nahi bani. ਉਹ ਮਾੜਾ ਭਰਾ ਜਿਹੜਾ ਰਾਕਰ ਸਾਇੰਸ ਅੱਖਿਆ ਕਰਨੀ ਹੋਈ ਹਿੰਮਤ ਕਿਉਂ ਨਹੀਂ ਪੈਣੀ ਜੇ ਤੁਸਾਂ ਨਹੀਂ ਹਿੰਮਤ ਕਰਨੀ ਤਾਂ ਕੌਣ ਕਰ ਸੀ ਸੋ ਉਹ ਵੇਜ਼ ਕੋਸ਼ਿਸ਼ ਕਰਿਆ ਕਰੋ ਹਿੰਮਤ ਬਹੁਤ ਆਈ ਹੈ ਜੀ ਕੋਈ ਗੱਲ ਨਹੀਂ ਹੈ ਤੁਸਾਂ ਨਾਲ ਆਪਣਾ ਭਰਾ ਬੈਠੇ ਆ ਔਰ ਤੁਸਾਂ ਜਿਸ ਸਮੇਂ ਕਿ ਆਫ ਏਅਰ ਕੋਲ ਕੀਤੀ ਹੈ ਜਿਸ ਵੇਲੇ ਟਰੈਕ ਚੱਲੀ ਸੋਰੀ ਕਮਰਸ਼ੀਅਲ ਬ੍ਰੇਕ ਚੱਲੀ ਰਹੀ ਸੀ ਉਸ ਵੇਲੇ ਮੈਂ ਮਾੜੀ ਆਵਾਜ਼ ਉਸ ਵੇਲੇ ਸੁਣੀ ਹੈ ਤੁਸਾਂ ਆਫ ਏਅਰ ਔਨ ਦੀ ਏਅਰ ਵੀ ਤੁਸਾਂ ਮਾੜੀ ਆਵਾਜ਼ ਸੁਣ ਸੋ ਬਟ ਡੋਂਟ ਵਰੀ ਮੈਂ ਉਹਨੇ ਕੋਸ਼ਿਸ਼ ਕਰਨਾ ਪਿਆ ਕਿ ਬੰਦੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਲਾਈਵ ਕਾਲ ਕਰਨ Gee, so we're gonna go to and play a track for Bhai Asghar, and I hope you enjoy this track. This track is by one and only Madam Noor Jahan. Papa, hope you enjoy this track.

ਰੱਖਾਂ ਸੱਜਣਾ ਮੇਰੇ ਕੋਲ ਬੜਾ ਬਿਊਟੀਫੁਲ ਟਰੈਕ ਜੀ ਬਾਏ ਵਨ ਐਂਡ ਓਨਲੀ ਕਸ਼ਮੀਰੀ ਬਾਨੂ ਰਹਿਮਤ ਬ੍ਰਦਰ ਆਈ ਥਿੰਕ ਇਹ ਸਭ ਤੋਂ ਬੈਸਟ ਟਰੈਕ ਸੀ ਕਸ਼ਮੀਰੀ ਟਰੈਕ ਔਰ ਪ੍ਰੋਪਰ ਕਸ਼ਮੀਰੀ ਟਰੈਕ ਸੀ ਅਤੇ ਤੁਸਾਂ ਨੇ ਇਸ ਵਾਲੇ ਨੇ ਕਿਹਾ ਆਖਣਾ ਜੀ ਤੋ ਕੋਈ ਟਾਈਮ ਇਤਨੀ ਜਲਦੀ ਨਾ ਜਾਣਾ ਵੀ ਉਹਨੇ ਕਿਹਾ 3 more minutes ਟਿਲ ਆਵਰ ਕਮਰਸ਼ੀਅਲ ਬ੍ਰੇਕ ਟਾਈਮ ਥੈਂਕ ਯੂ ਸਰ ਸੋ ਮਚ ਟੂ ਐਵਰੀਬਡੀ ਜਿਹਨਾਂ ਜਿਹਨਾਂ ਮੈਸੇਜ ਕੀਤਾ ਜੀ ਜਿਹੜੇ ਜਿਹੜੇ ਸਾਡੇ ਭੈਣਾਂ ਭਰਾ ਮੈਸੇਜ ਕਰੀ ਦੇਣ ਮੈਗੀ ਐਂਡ ਆਈ ਹੈਵ ਰਿਸੀਵ ਸੋ ਮੈਨੀ ਮੈਸੇਜਿਸ ਰਿਗਾਰਡਿੰਗ ਕੰਡੋਲੈਂਸਿਸ ਫਰਮ ਮਾਈ ਫਾਦਰ ਇਨ ਲਾਅ ਥੈਂਕ ਯੂ ਸੋ ਮਚ ਤੁਸਾਂ ਦਾ ਬਹੁਤ ਸ਼ੁਕਰੀਆ ਤੁਸਾਂ ਨੇ ਅਗਰ ਬਾਬਾ ਦਾਦੀ ਕੋਲ ਚਲਾ ਗਿਆ ਸਾ ਉਹਨਾਂ ਵਾਸਤੇ ਦੁਆ ਗੋਆ ਕਿ ਅੱਲਾਹ ਤਾਲਾ ਉਹਨਾਂ ਨੇ ਬਖਸ਼ਿਸ਼ ਕਰਿਆ ਮੁਫਤ ਕਰਿਆ ਔਰ ਅੱਲਾਹ ਅਗਲਾ ਜਾਂ ਚੰਗਾ ਕਰਿਆ ਉਹਨਾਂ ਨੇ ਵੀ ਬਹੁਤ ਸਾਰੀ ਡਿਸਕਸ਼ਨ ਹੋਣੀਆਂ ਬਹੁਤ ਸਾਰੀ ਦੋਸਤਾਂ ਨਾਲ ਗੱਲਾਂ ਬਾਤਾਂ ਵੀ ਹੋਣੀਆਂ ਐਜ਼ ਓਲਵੇਜ਼ ਮੈਂ ਖੁਦ ਟੈਕਸੀ ਡਰਾਈਵਰ ਹਾਂ ਔਰ ਆਪਣੇ ਬਹੁਤ ਸਾਰੇ ਦੋਸਤਾਂ ਨਾਲ ਫੋਨਾਂ ਪਰ ਗੱਪਸ਼ਪ ਹੋਣੀ ਹੈ ਵੀਕਐਂਡ ਥਰੂ ਆਊਟ ਦ ਵੀਕ ਵੀ ਗੱਪਸ਼ਪ ਹੋਣੀ ਹੈ ਔਰ ਗੱਲਬਾਤ ਹੋਣੀ ਰਹਿਣੀ ਉਹਨਾਂ ਨਾਲ ਡਿਫਰੈਂਟ ਮੌਜੂ ਪਰ ਡਿਫਰੈਂਟ ਟਾਪਿਕ ਪਰ ਗੱਲ ਹੋਣੀ ਹੈ ਹਰ ਬੰਦੇ ਨਾਲ ਆਪਣਾ ਖਿਆਲਾਤ ਹੋਣਾ ਹਰ ਬੰਦੇ ਨਾਲ ਆਪਣਾ ਵਰਜ਼ਨ ਹੋਣਾ ਲੇਕਿਨ ਮਾੜਾ ਤਾਂ ਇਹ ਆਖਣਾ ਕਿ ਆਪਣੇ ਵਾਸਤੇ ਵੀ ਜਿਹੜੀ ਚੀਜ਼ ਤੁਸੀਂ ਆਪਣੇ ਵਾਸਤੇ ਮੰਗਣੀ ਉਹ ਪਹਿਲਾਂ ਕਿਸੇ ਵਾਸਤੇ ਮੰਗੋ ਕਿਸੇ ਵਾਸਤੇ ਮੰਗੀ ਕੇ ਤੱਕੋ ਤਾਂ ਤੁਸੀਂ ਰੱਬ ਸਭ ਤੋਂ ਪਹਿਲੇ ਦੇ ਸੀ ਕਿਉਂ ਕਿ ਦੁਆ ਹਮੇਸ਼ਾ ਉਹ ਹੈ ਜਲਦੀ ਕਬੂਲ ਹੋਣੀ ਹੈ ਜਿਹੜੀ ਕਿਸੇ ਵਾਸਤੇ ਪਹਿਲੇ ਕੀਤੀ ਜਾਏ ਉਹਨੇ ਭਰਾ ਨਾ ਅਗਰ ਦੋ ਉਹਨੇ ਅਗਰ ਦੋ ਭਰਾ ਨਾ ਤਾਂ ਦੋਵਾਂ ਭਰਾਵਾਂ ਵਾਸਤੇ ਵੀ ਇਹ ਹੁਕਮ ਹੈ ਕਿ ਇੱਕ ਭਰਾ ਦੁਆ ਮੰਗਣਾ ਨਾ ਉਹ ਪਹਿਲੇ ਆਪਣੇ ਭਰਾ ਵਾਸਤੇ ਮੰਗਿਆ ਤਾਂ ਬਾਅਦ ਵਿੱਚ ਉਸਨੇ ਤੋਂ ਬਾਅਦ ਆਪਣੇ ਵਾਸਤੇ ਮੰਗਿਆ ਅਤੇ ਮਾੜਾ ਤਾਂ ਹੀ ਹੈ ਓਲਵੇਜ਼ ਕੋਸ਼ਿਸ਼ ਹੋਈ ਹੈ ਕੋਸ਼ਿਸ਼ ਰਹੀ ਹੈ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਲੋਕ ਕ੍ਰਿਟੀਸਾਈਜ਼ ਕਰ ਰਹੇ ਬਹੁਤ ਸਾਰੀਆਂ ਚੀਜ਼ਾਂ ਪਰ ਕ੍ਰਿਟੀਸਾਈਜ਼ ਕਰਦੇ ਲੇਕਿਨ ਲੇਕਿਨ ਇਹ ਹੈ ਕਿ ਕ੍ਰਿਟੀਸਿਜ਼ਮ ਜਿਹੜਾ ਨਾ ਇੱਕ ਤਰੀਕੇ ਨਾਲ ਆਉਣਾ ਚਾਹੀਦਾ ਉਹ ਕ੍ਰਿਟੀਸਿਜ਼ਮ ਕਿਵੇਂ ਆਉਣਾ ਬਰਦਾਸ਼ਤ ਕਰਨਾ ਵੀ ਇੱਕ ਬਹੁਤ ਬੜੀ ਇਹ ਮਹਾਰਤ ਹੈ ਬਹੁਤ ਬੜਾ ਤੁਸਾਂ ਨੇ ਸਬਰ ਨਾਲ ਇਮਤਿਹਾਨ ਹੋਣਾ ਕਿਉਂਕਿ ਕੋਈ ਵੀ ਬੰਦਾ ਜਿਹੜਾ ਨਾ ਆਪਣਾ ਕ੍ਰਿਟੀਸਿਜ਼ਮ ਬਰਦਾਸ਼ਤ ਨਹੀਂ ਕਰਨਾ ਕਿਆ ਹਾਲ ਹੈ ਉਹ ਕਸ਼ਮੀਰੀ ਹੋ ਕਿਆ ਆਖਣਾ ਇਸ ਨੇ ਹਵਾਲੇ ਨਾਲ ਤੁਸਾਂ ਕੀ ਕਮੈਂਟ ਜੋ ਮੀ ਲਾਈਵ ਇਨ ਦਾ ਸਟੂਡੀਓ ਦੇ ਨੰਬਰ ਇਜ਼ 0115-7100-971 ਕਿਸੇ ਵਜ੍ਹਾ ਤੋਂ ਅਗਰ ਤੁਸਾਂ ਅਸਾਂਖੇ ਜੁਆਇਨ ਕਰੀ ਸਕੇ ਲਾਈਵ ਕੋਲ ਨਾ ਕਰੀ ਸਕੇ ਨੰਬਰ ਸੇਮ ਹੈ ਵਟਸਐਪ 'ਤੇ ਅਸਾਂਖੇ ਮੈਸੇਜ ਕਰੀ ਸਕਦੇ ਹੋ +44-1157-1971

0: ਸਾਹਿਬ ਕਮਰਸ਼ੀਅਲ ਬ੍ਰੇਕ ਟਾਈਮ, ਕਮਰਸ਼ੀਅਲ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ। ਕਮਰਸ਼ੀਅਲ ਬ੍ਰੇਕ ਬੜੀ ਜ਼ਰੂਰੀ ਹੋਣੀ ਹੈ। ਸਟੇਟ ਟਿਊਨ, ਕੀਪ ਲਿਸਨਿੰਗ ਟੂ ਰੇਡੀਓ ਫਜ਼ਾ 97.1 FM ਰੰਗੇ ਕਸ਼ਮੀਰ। ਪੇਸ਼ ਕੀਤਾ ਜਾ ਰਿਹਾ ਰੇਡੀਓ ਫਜ਼ਾ ਦੀ ਤਰਫੋਂ ਤੁਸਾਂ ਸਾਰਿਆਂ ਵਾਸਤੇ।
1: Book today by calling 0757729 2926 or email rosid-hire@hotmail.com. Visit us at 25 Wolseley Street, Birmingham, B94NW. Rosid Hire Limited, getting you where you need to be, safely and on time.
2: Attention, property owners and letting agents. Are you in the process of obtaining a HMO license for your property? Look no further than Elite Care Fire Safety Solutions, your risk assessment surveyors and trusted partner in ensuring you stay compliant with the Regulatory Reform Order 2005 by providing you with a professional risk assessment service. At Elite Care Fire Safety Solutions, we specialise in conducting thorough risk assessments to help you navigate the HMO licensing process with ease. So what are you waiting for? Call Elite Care Fire Safety Solutions today at 077 30 791 412, or visit our website www.ecfss.com to secure a no obligation quote today.
3: राहिला बहन, बहुत बहुत मुबारक हो। आपके बच्चों ने GCSE और SATs एग्जाम्स बड़े अच्छे नंबरों से पास किए।
4: भाई मुबारक तो हो सलासा ट्यूशन सेंटर वालों को, जिनकी मेहनत से बच्चों ने GCSE मैथ्स, इंग्लिश और साइंस में ए स्टार्स और SATs में ग्रेटर डेप्थ हासिल किए हैं।
3: सलासा ट्यूशन सेंटर?
4: जी हाँ, इनकी एक ब्रांच न्यू बेस्टफोर्ड NG7 7FY और दूसरी ब्रांच स्नेंटनडेल NG2 4LG में है।
3: लेकिन मैं तो यूनिवर्सल क्रेडिट पे हूँ और फुल ट्यूशन फीस भी अफोर्ड नहीं कर सकता।
4: मसला ही कोई नहीं, सलासा ट्यूशन सेंटर नॉटिंघम ऑफ स्टेट रजिस्टर्ड है और यूनिवर्सल क्रेडिट वालों के लिए 85% डिस्काउंट अवेलेबल है।
3: फिर तो मैं आज ही उनसे रابطہ करता हूँ।
5: जी हाँ, आज ही रابطہ कीजिए सलासा ट्यूशन सेंटर 07968046444 या 0115916823। कुछ बन गए आज तो कल काम आएगा।
6: Planning to upgrade your home or business space? Whether it's a brand new kitchen, a stylish bathroom, or a complete makeover, Mogul Builders are the experts you can rely on. From kitchen fitting and worktops, bathroom tiling, fitting and renovations, painting and decorative finishes, laminate, vinyl, and wooden flooring, to plastering, dry lining, and minor building work. Mogul Builders handle it all, from start to finish. Clean work, quality finish, fair prices. Call 07440-363063 or 07421-077999 for a free consultation and quote. Mogul Builders, transforming spaces, building trust.
7: This is a public service announcement.
8: Everybody. The station.
9: That plays
10: foot tapping music.
11: You are listening 97.1 FM.
0: ਬਿਲਕੁਲ ਜੀ, ਤੁਸੀਂ ਸਹੀ ਸੁਣਿਆ, ਯੂ ਆਰ ਲਿਸਨਿੰਗ ਟੂ ਰੇਡੀਓ ਫਜ਼ਾਰ 97.1 FM। ਵੈਲਕਮ ਬੈਕ ਆਫਟਰ ਦ ਕਮਰਸ਼ੀਅਲ ਬ੍ਰੇਕ। ਕਮਰਸ਼ੀਅਲ ਬ੍ਰੇਕ ਬੜੀ ਜ਼ਰੂਰੀ ਹੋਣੀ ਹੈ ਜੀ, ਔਰ ਇਸਨੇ ਵਿੱਚ ਸਾਰੇ ਬਿਜ਼ਨਸਿਸ ਨਾਲ ਜਿਹੜੀ ਉਹਨਾਂ ਨਾਲ ਆਬਵੀਅਸਲੀ ਸਾਡੇ ਨਾਲ ਕੋਂਟਰੈਕਟ ਹੋਣਾ, ਐਂਡ ਬਿਜ਼ਨਸਿਸ ਹੈਵਸ ਟੂ ਬੀ ਐਡਵਰਟਾਈਜ਼ਡ। ਅਤੇ ਤੁਸਾਂ ਸਾਰਿਆਂ ਕੀ ਦਾਅਵਤ ਦੇਣੇ ਆ, ਅੱਛੋ ਸਾਡੇ ਰੇਡੀਓ ਸਟੇਸ਼ਨ 'ਤੇ ਤੁਸਾਂ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰੋ ਜਿੱਥੇ ਜਿੱਥੇ

ਕਿ ਆਪਣਾ ਕ੍ਰਿਟੀਸਿਜ਼ਮ ਬਰਦਾਸ਼ਤ ਕਰਨਾ, ਇਹ ਵੀ ਇੱਕ ਬੜੀ ਮਹਾਰਤ ਰੱਖਣਾ, ਉਹ ਬੜਾ ਜਜ਼ਬੇ ਨਾਲ ਉਹ ਬਰਦਾਸ਼ਤ ਨਾ ਕੰਮ ਹੈ। ਜਿਸ ਬੰਦੇ ਦੇ ਅੰਦਰ ਬਰਦਾਸ਼ਤ ਨਹੀਂ ਨਾ, ਉਹ ਬਾਪ ਨੇ ਬੜੇ ਨੁਕਸਾਨ ਕਰੀ ਪੈਣਾ। ਜ਼ਿੰਦਗੀ ਨਾਲ ਇਨਸਾਨ ਕੀ ਮੂਵ ਔਨ ਹੋਣਾ ਪੈਣਾ। ਜ਼ਿੰਦਗੀ 'ਚ ਤੁਸੀਂ ਐਸੇ ਫੈਸਲੇ ਕਰੋ, ਐਸੀਆਂ ਡਿਸੀਜਨਸ ਬਣਾਓ ਜਿਸ ਨੇ ਵਿੱਚ ਤੁਸਾਂ ਵਾਸਤੇ ਆਸਾਨੀਆਂ ਹੋਣ, ਮੁਸ਼ਕਲਾਂ ਨਾ ਹੋਣ। ਅਤੇ ਮਾੜੇ ਦੋਸਤ, ਮਾੜੇ ਭਰਾ, ਮਾੜੇ ਸੰਗੀ, ਮਾੜੇ ਬੇਲੀ, ਭਾਈ ਅਮਜਦ ਅਲੀ, ਨਾਸਰ, ਇਮਰਾਨ, ਕਾਸ਼ਿਫ ਬਾਈ, ਸਾਕਿਬ ਬਾਈ, ਭਾਈ ਨਦੀਮ, ਔਰ ਜਿਤਨੇ ਵੀ ਸੁਣੀ ਰਹੇ ਹੋ, ਸਾਰਿਆਂ ਕੀ ਖੁਸ਼ ਆਮਦੀਦ ਜੀ, ਸਾਰਿਆਂ ਕੀ ਵੈਲਕਮ ਤੁਸਾਂ ਨੇ ਆਪਣੇ ਪ੍ਰੋਗਰਾਮ ਜੀ ਰੰਗੇ ਕਸ਼ਮੀਰ 'ਚ। ਅਤੇ ਅਸਾਂ ਅਗਲਾ ਟਰੈਕ ਪੇਸ਼ ਕਰਨੇ ਹਾਂ ਜੀ, ਪਲੇ ਕਰਨੇ ਹਾਂ ਅਸਾਂ ਕਸ਼ਮੀਰੀ, ਸਾਡੇ ਦੇਸ਼ ਕਸ਼ਮੀਰ, ਐਂਡ ਸਪੈਸ਼ਲੀ ਡੈਡੀਕੇਟਡ ਆਲ ਮਾਈ ਫਰੈਂਡਸ ਐਂਡ ਸਪੈਸ਼ਲੀ ਟੂ ਭਾਈ ਅਮਜਦ। ਕਿਉਂਕਿ ਭਾਈ ਅਮਜਦ ਕੀ ਗਾਣਾ ਬੜਾ ਚੰਗਾ ਲੱਗਣਾ, ਔਰ ਉਹਨਾਂ ਦਾ ਫੇਵਰੇਟ ਵੀ ਹੈ, ਤਾਂ ਵਾਈ ਨਾਟ, ਵਾਈ ਡੂ ਵੀ ਨਾਟ ਡੈਡੀਕੇਟ ਸਪੈਸ਼ਲੀ ਫੋਰ ਹਿਮ। ਪਾਪਾ ਅਸਗਰ ਆਲਸੋ ਡੈਡੀਕੇਟਡ ਟੂ ਯੂ ਐਸ ਵੈਲ ਐਂਡ ਆਲ ਮਾਈ ਕਸ਼ਮੀਰੀ ਬ੍ਰਦਰਸ ਐਂਡ ਸਿਸਟਰਸ ਆਊਟ ਦੇਅਰ, ਸਾਰੇ ਜਿੰਨੇ ਵੀ ਕਸ਼ਮੀਰੀ ਹੋ, ਸਾਰਿਆਂ ਵਾਸਤੇ ਪੇਸ਼ ਹੈ ਜੀ, ਆਈ ਡੈਡੀਕੇਟ ਦਿਸ ਟ੍ਰੈਕ ਟੂ ਆਲ ਆਫ ਯੂ ਫਰੋਮ ਮਾਈ ਐਂਡ।

बिल्कुल जी, असा कश्मीरी, साडा देश कश्मीर। आई होप जी तुसा की मजा आया उसी गाना सुनी के। I hope you all enjoy this track. It's a proper Kashmiri track. And जिस बंदे में कि ये रिक्वेस्ट की थी सी, उन्होंने भी शुक्रिया और मेहरबानी कि तुसा असल इतनी मुहब्बत करनी हो, इतना प्यार करने हो। Our one sister texts me, she goes, brother, condolences for your loss, and we pray for your father-in-law. We hope, may Allah give him high ranks in Jannah. Ameen. And it's really sad, and it's a sad news, but it's life. Life goes on. Life does not wait for nobody. And all we can do is pray for them. And the person who has left this dunya, they have gone, and you will feel the emptiness. The emptiness that they have left in our life, which will be felt until the day we are alive. But it means they have given, which the memories that you have created with them, all the memories that they have given us before departing this world, we should cherish them, and we should live our lives by the principles that they had in their life. As we forget, our ancestors had principles to live their lives which we do not do, and I think it needs, this is a heritage, and it needs to be kept alive, and we need to make sure that we are following the footsteps of our ancestors as long as they are good steps and they have good effects and good meanings to it, which in essence of goodness, it goes into the community, to the baladari, to the rishtadari, and to everyone. So we should follow them. And I am thankful to you, brother, for doing this Rangi Kashmir, and I love your show. I listen to you every Tuesday. I make sure I get all the chores of the house out of the way so I can just sit down on my coffee table with coffee in my hand and listen to your radio show, one and only, with Umar Janjua. Thank you so much. Thank you so much, sister. It means, really means a lot to me. And I honestly say thank you for this, such a great message from deep in my heart, from bottom of my heart. Thank you. ਤਰੱਕੀ ਕਿਰੋ ਦੋਸਤੋ ਭਰਾਓ ਸੰਗੀਓ ਬੇਲੀਓ ਮਾੜੀਓ ਭੈਣੋ ਮਾੜੀਓ ਭਰਾਓ, ਤੁਸਾਂ ਕੀ ਹਮੇਸ਼ਾ ਮੈਂ ਆਖਣਾ ਹੋਣਾ, ਤੁਸਾਂ ਨੇ ਫੀਡਬੈਕ ਜਿਹੜੀ ਹੈ ਬੜੇ ਮਾਇਨੇ ਰੱਖਣੀ ਹੈ। ਤਾਂ ਕੁਝ ਜਿਸ ਅਸੀਂ ਭੈਣ ਨੂੰ ਮੈਸੇਜ ਕੀਤਾ, ਥੈਂਕ ਯੂ ਸੋ ਮਚ, ਯੂ ਨੋ ਵਾ, ਇਟ ਮੀਨਸ ਲੋਟ, ਇਟ ਰੀਅਲੀ ਡਜ਼, ਇਟ ਰੀਅਲੀ ਗਿਵਸ ਮੀ ਗੁੱਡ ਵਾਈਬਸ, ਇਟ ਗਿਵਸ ਮੀ ਐਨਰਜੀ, ਗਿਵਸ ਮੀ ਦ ਸਟਰੈਂਥ ਟੂ ਗੋ ਈਵਨ ਅ ਸਟੈਪ ਫਰਦਰ। ਇਹ ਜਿਹੜੀ ਫੀਡਬੈਕ ਹੋਣੀ ਹੈ ਨਾ, ਬੰਦੇ ਕੀ ਹਿੰਮਤ ਦੇਣੀ ਹੈ, ਤਾਕਤ ਦੇਣੀ ਹੈ, ਬੰਦੇ ਦਾ ਦਿਲ ਕਰਨਾ ਮੈਂ ਹੋਰ ਬਿਹਤਰੀ ਆਉਣਾ ਆਪਣੇ ਪ੍ਰੋਗਰਾਮ ਵਿੱਚ, ਆਪਣੇ ਸ਼ੋਅ ਵਿੱਚ, ਹੋਰ ਇਹ ਜੇ ਟਰੈਕ ਪਲੇ ਕਰਾਂ, ਇਹ ਜੀ ਟੋਪਿਕਸ ਬੰਦਾ ਕਿ ਨਹੀਂ ਕਹਾਣਾ, ਜਿਹੜੇ ਅਸਾਂ ਨੇ ਭੈਣਾਂ ਭਰਾ ਕੀ ਤੁਸਾਂ ਜਿੰਨੀ ਵੀ ਲਿਸਨਰਸ਼ਿਪ ਹੈ ਸਾਡੇ ਰੇਡੀਓ ਨੇ ਉਹ ਸੁਣਿਆ, ਔਰ ਇਸਨੇ ਕੋਲ ਸਹੀ ਮਜ਼ੇ ਕਿਨਾ, ਔਰ ਸਬਕ ਵੀ ਉਹਨਾਂ ਵਾਸਤੇ ਆਉਣਾ ਹੈ। ਸਭ ਤੋਂ ਪਹਿਲੇ ਸਬਕ ਮਾੜੇ ਵਾਸਤੇ ਹੈ, ਮਾੜੇ ਤੋਂ ਬਾਅਦ ਬਾਕੀ ਜਿੰਨੇ ਲਿਸਨਰਸ਼ਿਪ ਹਨ ਸਾਰਿਆਂ ਵਾਸਤੇ। ਤਾਂ ਥੈਂਕ ਯੂ ਸੋ ਮਚ ਸਿਸਟਰ, ਯੂ ਸੈਂਡ ਮੀ ਦਿਸ ਮੈਸੇਜ, ਦੈਨ ਇਨ ਦੀ ਐਂਡ ਸ਼ੀ ਗੋਜ਼ ਔਨ ਟੂ ਸੇ, ਬ੍ਰਦਰ ਆਈ ਲਵ ਪੰਜਾਬੀ ਟੱਪੇ, ਐਂਡ ਕੈਨ ਯੂ ਪਲੇ ਮੀ ਦੀ ਪੰਜਾਬੀ ਟੱਪੇ ਮਾਈਏ। There's a Saraiki singer called Alishba Noor. Can you please play me that? And that will be greatly appreciated. And don't forget, keep doing the Rangi Kashmir show, as we eagerly are waiting for your show every Tuesday. Thank you so much. And I surely play your track. Thank you. Before playing the sister's track, there was a song which was requested by one of our brother, and he said, I would like to listen to a song called Lagiyan Barfan. And he said, it's a party song, it's a Gojri party song. Please play that for me and dedicate this all to my friends and to everybody, and big up to Rangi Kashmir. Thank you, brother. Thank you.

ਬਿਲਕੁਲ ਜੀ, ਠੰਡੀ ਆਵਾਜ਼ ਚੱਲਦੀ, ਨਾਲੇ ਦਿਨ ਬਰਸਾਤਾਂ ਦੇ ਬੜੇ ਬਿਊਟੀਫੁਲ ਟਰੈਕ ਆ ਲੱਗੀਆਂ ਬਰਫਾਂ. ਬ੍ਰਦਰ ਰਿਕੁਐਸਟਡ ਐਂਡ ਵੀ ਪਲੇਡ ਦਿਸ ਟਰੈਕ ਫੋਰ ਯੂ ਐਂਡ ਹੋਪ ਯੂ ਗਾਇਜ਼ ਇੰਜੋਇਡ ਇਟ. ਨਾਓ ਵੀ ਹੈਵਨ ਗਾਟ ਮਚ ਟਾਈਮ ਲੈਫਟ ਐਂਡ ਤੱਕੋ ਟਾਈਮ ਇਤਨੀ ਜਲਦੀ ਨਾਲ ਜਾਣਾ ਹੈ. ਦੋ ਘੰਟੇ ਦਾ ਟਾਈਮ ਹੋਣਾ, ਮੈਂ ਸੋਚਣਾ ਸਰ ਦੋ ਘੰਟੇ ਦਾ ਟਾਈਮ ਜਿਹੜਾ ਹੈ ਮੋਰ ਦੈਨ ਇਨਫ ਹੈ, ਔਰ ਇਸ ਕੀ ਜਿਹੜਾ ਨਾ ਦੋ ਘੰਟੇ ਇਸ ਇਨਫ ਫੋਰ ਮੀ ਟੂ ਡੂ ਮਾਈ ਰੇਡੀਓ ਸ਼ੋਅ ਐਂਡ ਆਈ ਥਿੰਕ ਯੂ ਨੋ ਵਾ, ਇਹ ਮੈਂ ਕਿ ਟਾਈਮ ਵਧਾਉਣਾ ਹੀ ਪੈ ਸੀ. ਹੁਣ ਯਕੀਨ ਕਰੋ ਕਿ ਦੋ ਘੰਟੇ ਇਸ ਤਰ੍ਹਾਂ ਗੁਜ਼ਰੀ ਜਾਣੇ, ਇਟ ਜਸਟ ਫਲਾਈਜ਼ ਥਰੂ.

I hope, sister, that you enjoy the track. It was a beautiful track, and ਅਸਾਂ ਕੋਲ ਇਤਨਾ ਟਾਈਮ ਨਹੀਂ ਰਹਿਣਾ, ਯਕੀਨ ਕਰੋ ਕੋ ਬੰਦੇ ਕਾਲ ਆਮ ਜਸਟ ਰਿਸੀਵਿੰਗ ਅ ਕਾਲ ਜਸਟ ਸਟੇ ਔਨ ਦਾ ਲਾਈਨ ਗਾਈਸ ਹੈਲੋ ਅਸਲਾਮ ਵਾਲੇਕੁਮ ਰੈਡੀ ਫਿਜ਼ਾ Hello, Assalamu alaikum, Radio Fiza. Hello, can you hear me? Hello?

Somebody just tried to call us and we answered the call, but we couldn't hear you. Do please call us back again. And I think there's a line issue, but not to worry. And thank you for your time. You took out your time and you rang us. ਤਾਂ ਕਿ ਉਹਨਾਂ ਨਾਟੀਆਂ ਵਾਲੇ ਉਹ ਲੋਕ ਬੰਦੇ ਕਾਲਾਂ ਕਰ ਰਹੇ ਨੇ ਬੰਦੇ ਆ ਕਿ ਕਈ ਵਾਰੀ ਨਹੀਂ ਚਲੋ ਸਿਗਨਲ ਦੀ ਵਜ੍ਹਾ ਤੋਂ ਆਉਣਾ ਐਂਡ ਕੋਈ ਮਸਲਾ ਇਸ ਓਕੇ ਇਸ ਓ ਗੁੱਡ।

Somebody rang us again, and there seems to be an issue with the line or whatever the issue is. No problem. It's all good. No worries. And please do try and call us again if you can. But if not, if you're busy, whatever the reason is, whatever the issue is, we will try to amend it next time. But not to worry. And thank you so much for listening to Rang Kashmir, and all your support, all your messages, all your calls. And ਜਿਹੜੀ ਵੀ ਤੁਸੀਂ ਜਿਸ ਤਰੀਕੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਹੋ, ਚਾਹੇ ਤੁਸੀਂ ਕਾਲ ਕਰਨੀ ਹੋ, ਮੈਸੇਜ ਕਰਨੇ ਹੋ, ਮੈਸੇਜਸ ਤਾਂ ਬਹੁਤ ਜ਼ਿਆਦਾ ਇਸ ਨਾਲ ਕਾਲਾਂ ਥੋੜ੍ਹੀਆਂ ਹੋਣੀਆਂ, ਬਟ ਨੋਟ ਟੂ ਵਰੀ, ਮੈਂ ਵੀ ਜਾਣਾ ਬਿਲਕੁਲ ਜਿਹਾ ਨਾ ਛੂਨਾ ਨਾ, ਆਮ ਨਾ ਗੁਨਾ ਗਿਵ ਅਪ, ਆਮ ਨਾ ਦਸ ਉੱਠ ਗਾਓ ਗਿਵਜ਼ ਅਪ, ਇਨਸ਼ਾਅੱਲਾ ਇੱਕ ਦਿਹਾੜਾ ਉਹ ਸੀ ਕਿ ਜਿਹੜਾ ਮਾੜੇ ਪ੍ਰੋਗਰਾਮ ਵੀ ਸੌ ਕਾਲ ਅੱਛੇ ਸੀ, ਇਨਸ਼ਾਅੱਲਾ।

Right, there's another message from Brother. He goes, Brother, condolences for your loss, and we pray for your father-in-law. We hope family, everybody's okay. You guys must be grieving, and we pray for his maghfirah, and we make dua, may Allah forgive him and give him high abodes in Jannah. Ameen. Brilliant show, and good to hear you back on the radio. I always look out for your show, as I am a taxi driver as well. And I would like you to play me a good track of your choice. I do not mind whoever the singer is. And you have a beautiful collection of the songs. And I'm really enjoying it. Brother Hassan, jede tu sa akhne ho, ua song play karne ha, sa koshish karne ha, ki aapni tarfu. Agar koi ya jaya, sa ki changa lagna sa laane ha, but mostly we are here for you guys. Asa ne pehna pra, jitne Kashmiri, jitne saare pehna pra, jo pasand karne na sa, o tu sa ni khidmat hi pesh karne ha. ਉਹ ਜੇ ਗਾਣੇ ਉਹ ਜੇ ਟਰੈਕ ਉਹ ਜੇ ਜੋ ਵੀ ਤੁਸਾਂ ਕਸਾਂ ਕੀ ਆਖਨੇ ਅਸਾਂ ਉਹ ਲਾਣੇ ਆ ਤੁਸਾਂ ਵਾਸਤੇ ਤਾਂ ਕਿ ਸਾਡੇ ਜਿੰਨੇ ਵੀ ਲਿਸਨਰਸ ਨੇ ਇਹ ਤੁਸਾਂ ਕੀ ਮਹਿਸੂਸ ਕਰਨਾ ਹੈ ਤੁਸਾਂ ਖੁਸ਼ ਕਰਨਾ ਹੈ ਤਾਂ ਕਿ ਤੁਸਾਂ ਸਾਡਾ ਪ੍ਰੋਗਰਾਮ ਸੁਣੋ ਔਰ ਚੈਸ ਅੱਛਾ ਹੈ ਔਰ ਚੈਸ ਵੀ ਇਸ ਤਰੀਕੇ ਨਹੀਂ ਅੱਛਾ ਕਿ ਬੰਦੇ ਦਾ ਦਿਲ ਨਾ ਕਰੇ ਕਿ ਰੇਡੀਓ ਦਾ ਜੇ ਅਗਰ ਤੁਸਾਂ ਸੁਣੀ ਰੇਡੀਓ ਨਾ ਬੰਦ ਹੋਇਆ ਐਪ 'ਤੇ ਸੁਣੀ ਰਹੋ ਐਪ ਨਾ ਬੰਦ ਹੋਇਆ ਵੈਬਸਾਈਟ 'ਤੇ ਸੁਣੀ ਰਹੋ ਵੈਬਸਾਈਟ ਤੁਸਾਂ ਨੇ ਬੰਦ ਕਰਨੇ ਦਿਲ ਨਾ ਕਰਿਆ ਤੁਸਾਂ ਨੇ ਦਿਲ ਕਰਿਆ ਕਿ ਬਸ ਇਹ ਪ੍ਰੋਗਰਾਮ ਚੱਲਣਾ ਹੀ ਰਹੋ ਹੈ

ਸਾਰੇ ਤੁਸਾਂ ਦਾ ਸਾਥ ਰਹੀ ਗਿਆ ਜੀ ਤਕਰੀਬਨ 10 ਮਿੰਟ ਦਾ ਸਾਥ ਰਹੀ ਗਿਆ ਔਰ ਇਸ ਨੇ ਵਿੱਚ ਅਗਰ ਸਾਡੇ ਕੋਈ ਗਲਤੀ ਗੁਸਤਾਖੀ ਹੋਈ ਤਾਂ ਮਾਜ਼ਰਤ ਤਾਂ ਕਸ਼ਮੀਰੀ ਸਾਡੇ ਭੈਣਾਂ ਭਰਾ ਕਸ਼ਮੀਰੀ ਕਮਿਊਨਿਟੀ ਐਂਡ ਆਲ ਦੀ ਅਦਰ ਲਿਸਨਰਸ਼ਿਪ ਆਫ ਰੇਡੀਓ ਫਜ਼ਾ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਚਾਹੀਦੀ ਹੈ ਜਿੱਥੇ ਜਿੱਥੇ ਤੱਕ ਸਾਡੇ ਭੈਣਾਂ ਭਰਾ ਸਾਂ ਸੁਣ ਹੀ ਰਹੇ ਤੁਸਾਂ ਸਾਰਿਆਂ ਦਾ ਬਹੁਤ ਸ਼ੁਕਰੀਆ ਤੁਸਾਂ ਟਾਈਮ ਕੱਢਣੇ ਹੋ ਆਪਣੇ ਕੀਮਤੀ ਵਕਤ 'ਚੋਂ ਅਸਾਂ ਕੀ ਵਕਤ ਦੇਣੇ ਹੋ ਅੱਜ ਕੱਲ੍ਹ ਕਿਸੇ ਕਿ 2 ਮਿੰਟ ਵੀ ਦੇਣਾ ਬੜੀ ਗੱਲ ਹੈ ਤਾਂ 2 ਘੰਟੇ ਦਾ ਪ੍ਰੋਗਰਾਮ ਜਿਹੜਾ ਨਾ ਇਹ ਬਹੁਤ ਬੜੀ ਡੈਡੀਕੇਸ਼ਨ ਹੈ ਔਰ ਤੱਕੋ ਨਾ ਫਿਰ ਸਾਡੇ ਜਿੰਨੇ ਵੀ ਸੁਣਨੇ ਵਾਲੇ ਨੇ ਚੈਸ ਆਈ ਹੈ ਨਹੀਂ ਆਈ ਜਿਹਦੇ ਤੁਸਾਂ ਕਿ ਚੈਸ ਨਾ ਆਈ ਸੁਣਨ ਤੁਸਾਂ ਵੀ ਨਾ ਲੱਗੇ ਤਾਂ ਜਿਸ ਜਿਹੜਾ ਅਸਾਂ ਕੀ ਪਤਾ ਲੱਗ ਗਿਆ ਕਿ ਤੁਸਾਂ ਕਿ ਚੈਸ ਨਹੀਂ ਅਸੀਂ ਅਸਾਂ ਨਾ ਹੌਸਲਾ ਘੱਟਣ ਤਾਂ ਨਹੀਂ ਲਗਾ ਲੇਕਿਨ ਇਹ ਹੈ ਕਿ ਕਿਸੇ ਵਾਲਾ ਬੰਦਾ ਫਿਰ ਬਹਿ ਕੇ ਸੋਚਣਾ ਇਹਦਾ ਮੈਂ ਕਿਹੜੇ ਤਰੀਕੇ ਨਾਲ ਕਿਸ ਤਰ੍ਹਾਂ ਇਸ ਕੀ ਹੋਰ ਮਜ਼ੇਦਾਰ ਬਣਾ ਹੋਰ ਬਿਹਤਰ ਕਰਾਂ ਤਾਂ ਕਿ ਮਾੜੀ ਲਿਸਨਰਸ਼ਿਪ ਜਿਹੜੀ ਆ ਉਹ ਸ਼ੂਟਅਪ ਕਰੇ ਐਂਡ ਆਈ ਵਿਲ ਬੀ ਗੋਇੰਗ ਲਾਈਵ ਔਨ ਟਿਕਟੋਕ ਇਨ ਦਾ ਫਿਊਚਰ ਪ੍ਰੋਗਰਾਮਸ ਸਾਡੀ ਕੋਸ਼ਿਸ਼ ਹੋਣੀ ਹੈ ਸਾਡੀ ਰੇਡੀਓ ਦੀ ਤਰਫੋਂ ਸਾਡੇ ਮੈਨੇਜਮੈਂਟ ਦੀ ਕੋਸ਼ਿਸ਼ ਹੋਣੀ ਹੈ ਕਿ ਜਿੰਨਾ ਵੀ ਅਸੀਂ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਤੁਸਾਂ ਜਿੱਥੇ ਵੀ ਹੋ ਤੁਸਾਂ ਇੰਜੋਏ ਕਰੋ ਔਰ ਉਸਨੇ ਵਿੱਚ ਇਹ ਹੈ ਕਿ ਜਿਹੜਾ ਤੁਸਾਂ ਕੀ ਮਜ਼ਾ ਅਸੀਂ ਸੁਣੇ ਨਾ ਉਹਲੇ ਅਸਾਂ ਕੀ ਪ੍ਰੋਗਰਾਮ ਕਰਨੇ ਨਾ ਸ਼ੋਅ ਪੇਸ਼ ਕਰਨੇ ਨਾ ਮਜ਼ਾ ਅਸੀਂ ਸੋ ਰਾਈ ਵੀ ਗਾ ਕਪਲ ਆਫ ਟ੍ਰੈਕਸ ਟੂ ਪਲੇ ਐਂਡ ਅਗਰ ਇਸ ਵੀਕ ਮੈਂ ਨਾ ਪਲੇ ਕਰ ਸਕਿਆ ਡਿਊ ਟੂ ਦੇ ਟਾਈਮ ਸ਼ੋਰਟੇਜ ਡੋ ਨਾਟ ਫੋਰਗੇਟ ਮੈਂ ਭੁੱਲਣਾ ਨਾ ਮੈਂ ਲਿਖੇ ਹੋਣੇ ਆਈ ਵਿਲ ਪਲੇ ਫੋਰ ਯੂ ਫਸਟ ਥਿੰਗ ਨੈਕਸਟ ਵੀਕ

0: My brother requested us for a drug, and he said, "Brother, I am a Kashmiri born lad, and I am proud to be a Kashmiri, and I am a Jawan of Kashmir, and we love our Kashmir, and we love all that part of the world. And it doesn't matter where you come from, whichever jedi mitti tusan aaye ho, it doesn't matter which soil that you come from, whichever part of the world it is, as long as you're a good human being, as long as you're a good man and you're looking after all your loved ones, that's what matters." And my request to all the listenership, jithe se tak tusan ye awaaz pahunchi rahi hai, as far as your voice has been reached, my request to all the listenership and all our brothers and sisters is, spread love and mercy, and take away all the hatred and all the ego and put it in the bin. What a beautiful message. Bilkul ji, ohna vi sara chahida. Thank you so much, brother.
1: Ohna vi
0: sara chahida hai ke bande ki jehda hai na hamesha koshish karni chahidi hai ke pyar mohabbat jehda hai na oh spread it as much as you can. And he said, "Brother, can you please play me a track? It's one of my favorite tracks. Even though this program is called Rang-e Kashmir, but I would like you to play a track for me by Gurdas Mann and Mr. Diljit Dosanjh. It's called Ki Banu Duniya Da. And they sang it in Coke Studio." Yes, brother, why not? I will surely do that. Thank you so much. Thank you for your message. And thank you for giving us a feedback. He said, at the end, he said about the program, he said, "Brother, a brilliant show. I really look out for your show every week. I work Monday to Friday, 9 to 5. And when I get home, first thing I do is sit down, put my feet up with a cup of tea every Tuesday, and I listen to your show, which is called Rang-e Kashmir. Because I am a Kashmiri boy, I love this show." Thank you so much, brother. Thank you. It means a lot to me. Thank you. ਯਕੀਨ ਕਰੋ ਗੁੱਸਾ ਵਾਲਾ ਗੱਲਾਂ ਕਰੀ ਕਰੀ ਗਿਆ ਨਾ ਜਾਂ ਮੈਸੇਜਿਸ ਪੜ੍ਹਨੇ ਵੇਲੇ ਬੰਦੇ ਨੇ ਗੱਲਾਂ ਵੀ ਸੁੱਕੀ ਜਾਣਾ ਪਰ ਕੋਈ ਨਹੀਂ ਅਸਾਂ ਪਤਾ ਅਸੀਂ ਤਰੋ ਤਾਜ਼ਾ ਕਿਸ ਤਰ੍ਹਾਂ ਕਰਨਾ ਔਰ ਕਿਹੜੇ ਤਰੀਕੇ ਨਾਲ ਇਸਕੀ ਫਰੈਸ਼ ਰੱਖਣਾ ਹੈ ਕਸ਼ਮੀਰੀ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਤੁਸਾਂ ਨੇ ਖਿਦਮਤ ਦਿੱਤਾ ਜੀ ਰਾਈਟ ਨਾਓ ਵੀ ਗੋਇੰਗ ਟੂ ਗੋ ਸਟ੍ਰੇਟ ਟੂ ਦਿਸ ਟ੍ਰੈਕ ਐਂਡ ਆਈ ਹੋਪ ਯੂ ਗਾਇਜ਼ ਵਿਲ ਇੰਜੋਏ ਦਿਸ ਟ੍ਰੈਕ ਔਰ ਇਹ ਟ੍ਰੈਕ ਜਿਹੜਾ ਹੈ ਵੀ ਗੋਇੰਗ ਟੂ ਡੈਡੀਕੇਟ ਦਿਸ ਟੂ ਆਵਰ ਬ੍ਰਦਰ ਬ੍ਰਦਰਸ ਨੇਮ ਇਜ਼ ਵਸੀਮ Vaseem wanted to listen to this track and he said, "Can you please dedicate this track to all my friends and all my cousins and everybody, and especially I would like you to dedicate this track to my hero of my life, which is my dad. He loves this Mr. Gurdas Mann and he likes him, and I started listening to all his music because of my dad, and I want you to play this track and dedicate this track especially to my father." ਬਿਲਕੁਲ ਜੀ ਅਸਾਂ ਤੁਸਾਂ ਨੇ ਅੱਬੂ ਜੀ ਨੇ ਨਾ ਕਰਨੇ ਆ ਜੀ ਡੈਡੀਕੇਟ ਕਰਨੇ ਆ ਤੁਸਾਂ ਨੇ ਅੱਬੂ ਜੀ ਕੀ ਆਨ ਆ ਹੋਪ ਇਜ਼ ਲਿਸਨਿੰਗ ਟੂ ਮਾਈ ਰੰਗੇ ਕਸ਼ਮੀਰ ਪ੍ਰੋਗਰਾਮ ਰੰਗੇ ਕਸ਼ਮੀਰ ਤੁਸਾਂ ਵਾਸਤੇ ਪੇਸ਼ ਕੀਤਾ ਜਾ ਰਿਹਾ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਤੁਸਾਂ ਦਾ ਆਪਣਾ ਦੋਸਤ ਆਪਣਾ ਕਲੀਗ ਆਪਣਾ ਯਾਰ ਵਾਟ ਯੂ ਖੋਲ ਮੀ ਉਮਰ ਜੰਜੂਆ ਵਿਦ ਰੰਗੇ ਕਸ਼ਮੀਰ ਫਰੋਮ 97.1 FM ਰੇਡੀਓ ਫਜ਼ਾਨ ਪਲੈਟਫਾਰਮ ਤੋਂ Here we are, brother. The track is on his way by Mr. Gurdas Mann, one and only the king of Punjabi. Ki Badu Duniya Da by Gurdas Mann and Diljit Dosanjh.